0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: बस मैं आती हूँ।

0: Alright, जी लिसनर, वेलकम बैक वंस अगेन. दिस इज एफएम 101 रेडियो पाकिस्तान लाहौर. ये आवाज है आपकी अपनी जानी पहचानी आरजे अली रजा की, प्रोग्राम फन ऑन 101. हम करने आए बहुत सारा फन 101 के स्टूडियोज में. जी जनाब, बिल्कुल ठीक ठाक है. तुसी सुनाओ. अच्छा साहब, बड़ी जल्दी है चला रहे हो, की होया? अल्लाह पाक तुहानू सलामत रखे. जी की कह रहे हो बचपन दी? अल्लाह पाक तुहानू सलामत रखे जी. अल्लाह पाक तुहानू सलामत रखे. खुश रहो, हसदे रहो, वसदे रहो. जी पहुंच गया, जी पहुंच गया. सलाम, अल्लाह हाफिज, अल्लाह हाफिज. क्या बात है जी हमारे कॉलर्स की, क्या बात है हमारे लिसनर्स की. अस्सलाम वालेकुम, कौन है जी मेरे साथ?
1: जी वालेकुम, अच्छा तुहाडे नाल की हाल जी?
0: बिल्कुल ठीक ठाक शहजाद.
1: हां जी माशाल्लाह जी, बड़ा अच्छा शो. अल्लाह ताला तुहाडी जिंदगी तंदुरुस्ती रखे.
0: बहुत शुक्रिया,
1: बड़ा मजा आंदा. बहुत बहुत दुआवां तुहाडे नाल जी. देखो जी, बंदे में बच्चा लाजमन होना चाहिए. जिथे खुशियां आन उथे खुशी वाला मौका कर लो. ते बच्चा याद आ जांदा, छोटा बचपन याद आ जांदा.
0: बिल्कुल बिल्कुल.
1: उन्हां दे नाल जे तुसी प्रोग्राम नचंदा होवे ते बंदा बुढ़ापे च भी नचण लग पैंदा.
0: हाय हाय,
1: बच्चा देखो जी नाल नाल ही हुंदा जी. देखो अल्लाह ताला सब नूं खुशियां देवे. ते मैं ते जे छोटा जिहा बच्चा वां, समझ लो
0: रो कितने बहाना. ओए ओए, क्या बात है, क्या बात है.
1: इस तरह खुशियां होनी चाहिए जी. अल्लाह ताला सब नु खुश रखे. तुहाडे वास्ते बहुत बहुत दुआवां.
0: बहुत शुक्रिया. पाकिस्तान जिंदाबाद, पाकिस्तान जिंदाबाद. बहुत शुक्रिया जी. 04-2111-0011 हमसे रابطے का नंबर है. आज हमने आपसे पूछा है, की पूछे आसी, तानू पता आसी की पूछे ताड़े गुलों, अपने दिल तो पूछो, तानू पता है कि नहीं. आज हमने आपसे पूछा है कि आपके अंदर का बच्चा अभी भी जिंदा है या कहीं खो गया है. जिंदगी की रंगीनियों में, जिंदगी की मसरूफियत में और बड़ी तेजी से चलती हुई इस दुनिया में, जिंदगी में, इस हजूम में, आपने अपने अंदर का बच्चा जिंदा रखा हुआ है या उसको कहीं घुमा दिया है, कहीं दबा दिया है. अस्सलाम वालेकुम. जी अस्सलाम वालेकुम.
2: वालेकुम सलाम. कौन किसे नु बुलांदा ते किस्मत लाउंदी टोर?
0: हाय हाय,
2: कौन किसे नु बुलांदा ते किस्मत लाउंदी टोर? दाना पानी अपना ते हाथ मालिक दे डोर. अल्लाह सोने दा नाल है कि हनीफ ड्राइवर आ गया देदियां रोड तो.
0: क्या बात है जी, हनीफ ड्राइवर दी क्या ही बात है. की हाल है हनीफ?
2: ठीक हो?
0: ठीक ठाक. तुसी सुनाओ.
2: बस सर मैं फिट फाट, अल्लाह दा शुक्र.
0: अच्छा, प्रोग्राम सुन रहे हो?
2: सर मैं को प्रोग्राम अली साहब कोई ऐसा नहीं जेड़ा नहीं सुनदा वांगे, लेकिन गड्डी चलांदे काल ना चल करा तो एक ना.
0: अच्छा अच्छा, फिर कैसा लग रहा है प्रोग्राम आपको आज का?
2: सर माशाल्लाह, आज तुसी बचपन याद करा रहे हो.
0: अच्छा, तुसी बचपन इच्चो ते वेख लो, मैं तानू बचपन याद कराता.
2: बस सर इस तरह ही ना,
0: मैं तानू दिन च तारे बहाते. मुझे ये बताएं कि क्या आपने अपने अंदर का बच्चा अभी तक जिंदा रखा हुआ है?
2: सर देखो, कोई ऐसा बंदा नहीं जिसके अंदर बच्चा नहीं मौजूद है.
0: ठीक है.
2: अंदर का बच्चा देखो, हर बंदा कोई ना कोई ओदे च कंसल्टी ते होंदी है ना. मैं अली भाई, मैं ना चाचे दे बेटे दी शादी सी ते जंद जानी कसूर तो अगे एक गंडा सिंह बॉर्डर दे कोल ही एक गांव सी.
0: ठीक है.
2: ਤੇ ਉਹ ਮੈਨੂੰ ਕਹਿੰਦੇ ਯਾਰ ਤੂੰ ਵਿੱਚ ਸਿਆਣਾ ਬੰਦਾ ਤੇ ਮੁੰਡੇ ਸ਼ਰਾਰਤਾਂ ਕਰਦੇ, ਲਾੜੇ ਦੀ ਗੱਡੀ ਤੂੰ ਚਲਾਉਣੀ ਹੈ, ਮਤਲਬ ਕਿ ਅੱਛੇ ਤਰੀਕੇ ਨਾਲ ਉੱਥੇ ਲੈ ਕੇ ਜਾ, ਮੁੰਡੇ ਸ਼ਰਾਰਤਾਂ ਰਾਜ ਕਰਦੇ ਗੱਡੀਆਂ ਇੱਕ ਦੂਜੇ ਨਾਲ ਭਜਾਉਂਦੇ ਨੇ। ਤੇ ਚਾਚਾ ਮੇਰਾ ਕਹਿੰਦਾ ਗੱਡੀ ਤੂੰ ਚਲਾਉਣੀ, ਮੈਂ ਕਿਹਾ ਚਲੋ ਜੀ ਮੈਂ ਚਲਾ ਲੈਣਾ, ਮੈਂ ਕਿਹਾ ਐਡੀ ਕਿਹੜੀ ਗੱਲ ਹੈ।
0: ਸਹੀ।
2: ਅੱਛਾ ਜਦੋਂ ਪਿੰਡ ਦੇ ਵਿੱਚ ਦਾਖਲ ਹੋਏ ਨਾ ਤੇ ਉਹ ਬਰਾਤ ਤੇ ਬੱਸ ਤੇ ਅੱਗੇ ਨਹੀਂ ਸੀ ਜਾਣੀ, ਉਹਦੇ ਪਿੱਛੇ ਖਲੋ ਗਈ।
0: ਅੱਛਾ।
2: ਤੇ ਉਹ ਅੱਗੇ ਅੱਗੇ ਹੁਣ ਵਾਜੇ ਬੈਂਡ ਵੱਜ ਰਿਹਾ ਤੇ ਪੈਸੇ ਦਿੱਤੀ ਜਾ ਰਿਹਾ, ਤੁਰੇ ਜਾ ਰਿਹਾ, ਪਿੱਛੇ ਪਿੱਛੇ ਹੁਣ ਮੈਂ ਗੱਡੀ ਉਹਨਾਂ ਦੇ ਤੇ ਆਸਤੇ ਆਸਤੇ ਆਸਤੇ ਮੈਂ ਕਿਹਾ ਯਾਰ ਇਹ ਤੇ ਘਰ ਕੁੜੀ ਵਾਲਾ ਮੇਰੀ ਫੁੱਫੀ ਸੀ, ਮੈਂ ਕਿਹਾ ਫੁੱਫੀ ਦਾ ਘਰ ਲਾਗੇ ਆ ਗਿਆ ਤੇ ਕੋਈ ਹੱਲਾ ਗੁੱਲਾ ਹੀ ਕੋਈ ਨੀ ਯਾਰ, ਕੀ ਇਹ ਤੇ ਜ਼ੁਲਮ ਹੋ ਰਿਹਾ, ਮੈਂ ਕਿਹਾ ਮੁੰਡੇ ਨਾਲ। ਤੇ ਅਲੀ ਸਾਹਿਬ ਮੈਂ ਆਪਣੀ ਗੱਡੀ ਦਾ ਗੇਟ ਖੋਲਿਆ, ਗੱਡੀ ਦੀ ਬ੍ਰੇਕ ਲਾਈ ਤੇ ਮੈਂ ਆਵਾਜ਼ਾਂ ਦੇ ਵਿੱਚ ਜਾ ਕੇ ਨੱਚਣ ਡਿਆ ਪਿਆ, ਭੁੜਕਣ ਡਿਆ ਪਿਆ।
0: ਅੱਛਾ।
2: ਉਹ ਜਿੰਨੇ ਮੁੰਡੇ ਸਾਰੇ ਇਕੱਠੇ ਹੋ ਗਏ, ਸ਼ੁਰੂ ਹੋ ਗਏ ਤੇ ਮੈਂ ਗੱਡੀ ਦੇ ਵਿੱਚ ਜਾ ਕੇ ਬਹਿ ਗਿਆ, ਮੈਂ ਕਿਹਾ ਚਲੋ ਮੈਂ ਕਿਹਾ ਸ਼ੁਰੂ ਹੋ ਗਿਆ ਕੰਮ। ਉਹ ਕਹਿੰਦੇ ਯਾਰ ਇਹ ਨੀਵਲੇ ਕੰਮ ਵਹਾਇਆ ਯਾਰ, ਉਹ ਨਾ ਇਹਨਾਂ ਕੋਲ ਅਲੱਗ ਉਹਦਾ ਕਰਦਾ ਤੇ ਕਿਸੇ ਇੰਨੀ ਜ਼ਰੂਰਤ ਕਰਨੀ ਨੀ ਸੀ।
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ।
2: ਤੇ ਉਹ ਬੜਾ ਅੱਛਾ, ਇਸ ਤਰ੍ਹਾਂ ਦਾ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਨਾ ਤੇ ਅਲੀ ਦਾ ਬੜਾ ਅੱਛਾ ਲੱਗਦਾ।
0: ਬਿਲਕੁਲ ਜੀ ਬਿਲਕੁਲ।
2: ਤੇ ਮੈਂ ਛੋਟਾ ਜਿਹਾ ਹੁੰਦਾ ਹਾਂ, ਅਸੀਂ ਪਿੰਡ ਹੁੰਦੇ ਹਾਂ ਤੇ ਉਹ ਕਣਕ ਦੇ ਵਿੱਚੋਂ ਦੀ ਰਸਤਾ ਸੀ ਤੇ ਉਹ ਖੋਤਿਆਂ ਦੇ ਉੱਤੇ ਪੱਠੇ ਪੁੱਠੇ ਲੱਦ ਕੇ ਲਿਆਉਂਦੇ, ਸਾਡੇ ਪਿੰਡ ਇੱਕ ਚਾਚਾ ਫੱਤਾ ਹੁੰਦਾ ਸੀ।
0: ਅੱਛਾ।
2: ਤਾਂ ਕਿ ਛੋਟੇ ਵੱਡੇ ਸਾਰੇ ਉਹਨੂੰ ਫੱਤਾ ਕਹਿੰਦੇ ਸੀ।
0: ਅੱਛਾ।
2: ਉਹ ਮੇਰੇ ਚਾਚੇ ਦੇ ਪੁੱਤਰ ਇੱਕ ਫੁੱਫੀ ਪਿੰਡ ਦੇ ਵਿੱਚ ਹੀ ਵਿਆਹੀ, ਉਹ ਫੁੱਫੀ ਦੇ ਪੁੱਤਰ ਕਹਿੰਦੇ ਯਾਰ ਚਾਚੇ ਫੱਤੇ ਦਾ ਖੋਤਾ ਡਰਾਈਏ, ਮੈਂ ਕਿਹਾ ਚਲੋ ਆ ਜਾਓ ਫਿਰ ਚਿੱਤਰ ਖਾਣੇ ਆ। ਅੱਛਾ, ਉਹ ਕਣਕ ਦੇ ਵਿੱਚ ਬਹਿ ਕੇ ਜਦੋਂ ਖੋਤਾ ਲੱਗੇ ਆਇਆ ਨਾ ਤੇ ਉਹ ਖੋਤੇ ਨੂੰ ਮੈਂ ਡਰਾਜਤਾ
0: ਜੀ ਜੀ।
2: ਉਹ ਅਲੀ ਸਾਹਿਬ ਉਹ ਪੱਠੇ ਸੁੱਟ ਕੇ ਨਾ ਖੋਤਾ ਤੇ ਖੋਤਾ ਪਿੰਡ ਭੱਜ ਗਿਆ ਤੇ ਉਹ ਵੱਡੇ ਵੱਡੇ, ਮੈਂ ਛੋਟੇ, ਉਹਦੇ ਭੱਜ ਗਿਆ ਤੇ ਮੈਂ ਚਾਚੇ ਫੱਤੇ ਦੇ ਕਾਬੂ ਆ ਗਿਆ। ਪਹਿਲੇ ਪਹਿਲੇ ਦੇ ਚਾਚੇ ਫੱਤੇ ਨੇ ਮੇਰੇ ਕੰਨ ਤੱਤੇ ਕੀਤੇ, ਕਹਿੰਦਾ ਲਾ ਮੈਨੂੰ ਕਹਿੰਦਾ ਲਾ ਪੁੱਤਰ ਜੇ ਖੋਤਾ ਮੈਨੂੰ ਪਿੰਡੋਂ ਨਾ ਲੱਭਾ ਤੇ ਪੱਠੇ ਤੇਰੇ ਉੱਤੇ ਲੱਦ ਕੇ ਜਾਣੇ ਨੇ।
0: ਬਿਲਕੁਲ
2: ਅਲੀ ਸਾਹਿਬ ਮੇਰਾ ਇੱਕ ਥਾਂ ਆਵੇ ਤੇ ਇੱਕ ਜਾਵੇ, ਮੈਂ ਕਿਹਾ ਯਾਰ ਹੁਣ
0: ਬੜੀ ਮੁਸ਼ਕਿਲ ਸਿਚੁਏਸ਼ਨ ਹੋ ਗਈ।
2: ਯਾਰ ਉਹਨੇ ਮੈਨੂੰ ਜਲੀਲ ਜਲੂਲ ਕਰਕੇ ਛੱਡ ਦਿੱਤਾ, ਮੈਂ ਕਿਹਾ ਯਾਰ ਅੱਜ ਤੋਂ ਬਾਅਦ ਮੈਂ ਤੁਹਾਡੇ ਆਖੇ ਨਹੀਂ ਲੱਗਣਾ ਯਾਰ, ਜਿੱਥੇ ਚਿੱਤਰਾਂ ਵਾਲਾ ਕੰਮ ਹੁੰਦਾ ਮੈਂ ਕਾਬੂ ਆ ਜਾਂਦਾ, ਤੁਸੀਂ ਭੱਜ ਜਾਂਦੇ ਜੀ।
0: ਤੁਸੀਂ ਭੱਜ ਜਾਂਦੇ ਜੀ। ਉਹ ਅਕਸਰ ਹੁੰਦਾ ਥਾ ਨਾ ਕਿ ਰਾਤ ਕੇ ਟਾਈਮ ਜਬ ਸ਼ਾਦੀ ਵਗੈਰਾ ਪੇ ਇਕੱਠੇ ਹੋਏ ਹੋਣਾ ਤੋ ਰਾਤ ਕੇ ਟਾਈਮ ਜੋ ਮੁਹੱਲੇ ਕੀ ਬੈਲੇ ਵਗੈਰਾ ਘਰੋਂ ਕੀ ਬੈਲੇ ਬਜਾ ਕੇ ਭਾਗ ਜਾਂਦੇ ਥੇ ਹਮ ਲੋਕ, ਹਮ ਲੋਕ ਇਹ ਕਿਆ ਕਰਦੇ ਥੇ
2: ਜੀ। ਜੀ ਨਹੀਂ ਅਲੀ ਸਾਹਿਬ ਮੇਰੇ ਕੋਲ ਇੱਕ ਬੜਾ ਤਰੀਕਾ, ਮੈਂ ਮਿੱਟੀ ਦਾ ਤੇਲ ਪੈਟਰੋਲ 'ਚ ਮੂੰਹ ਪਾ ਕੇ ਨਾ ਪੈਟਰੋਲ ਦੇ ਮੂੰਹ 'ਚ ਪਾ ਗਏ ਤੇ ਮੈਂ ਬੜਾ ਵੱਡਾ ਅਗਲਾ ਤੋਂ ਭੂਖਾ
0: ਕਰ ਗਿਆ। ਯਾਰ ਨਾ ਨਾ ਐਸੇ ਨਾ ਕੀਆ ਯਾਰ, ਇਹ ਬੜਾ ਜ਼ੁਲਮ ਹੈ, ਇਹ ਬੜਾ ਜ਼ੁਲਮ ਹੈ।
2: ਛੋਟੇ ਛੋਟੇ ਇਹੋ ਜਿਹੇ ਬੜੇ ਸੀਨ ਕਰਦੇ ਰਹਿੰਦੇ, ਕਦੋਂ ਸ਼ਰਾਰਤਾਂ ਹੀ ਹੁੰਦੀਆਂ ਸਨ ਨਾ ਕਿਸੇ ਤਰੀਕੇ, ਇਹ ਪਤਾ ਹੀ ਨਹੀਂ ਹੁੰਦਾ ਕਿ ਨੁਕਸਾਨ ਤੇ ਆ ਜਾਂ ਕੋਈ ਗਲਤੀ।
0: ਬਿਲਕੁਲ ਬਿਲਕੁਲ ਐਸੇ ਹੀ ਹੈ।
2: ਤੇ ਸ਼ਮੀ ਮਾਪੀ ਬੜਾ ਯਾਦ ਕਰਦੀ ਪਈ, ਬਹੁਤ ਦੁਆਵਾਂ ਉਹਨਾਂ ਵਾਸਤੇ। ਮੈਨੂੰ ਬਲ ਕੇ ਨਾ ਅਲੀ ਭਾਈ ਬੜੇ ਕਾਲਰਾਂ ਨੇ ਫੋਨ ਕਰਕੇ ਪੁੱਛਿਆ ਵੀ ਯਾਰ ਕਿ ਸ਼ਮੀ ਮਾਪੀ ਨਹੀਂ ਆ ਰਹੀ
0: ਜੀ, ਆ ਗਏ ਨੇ ਆ ਗਏ ਨੇ।
2: ਮੇਰਾ ਕੋਈ ਰਾਸਤਾ ਹੀ ਨਹੀਂ ਹੈਗਾ, ਮੈਂ ਕਿਹਾ ਜਦੋਂ ਆਣਗੇ ਮੈਂ ਕਿਹਾ ਕਿਤੇ ਲਾਹੌਰੋਂ ਬਾਹਰ ਖੁਦ ਹੀ ਰਾਬਤਾ ਕਰ ਲੈਣਗੇ।
0: ਬਿਲਕੁਲ ਬਿਲਕੁਲ, ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ। ਅੱਲਾ ਹਾਫਿਜ਼। ਅੱਛਾ ਜੀ, ਇਹ ਗਾਣਾ ਹੈ ਹਮਾਰੇ ਪਾਸ, ਵੋ ਚਲਾਤੇ ਹੈ। ਕਿਆ ਬਾਤ ਹੈ, ਇੰਜੋਏ ਕੀਜੀਏਗਾ ਖੂਬਸੂਰਤ ਟਰੈਕ। 6:26 ਹੋਣਾ ਚਾਹਤੇ ਹੈ। ਦਿਸ ਇਜ਼ FM 101 ਰੇਡੀਓ ਪਾਕਿਸਤਾਨ ਲਾਹੌਰ।

0: We will be back after this short commercial break. Stay with us.
1: There's music, and then there's magic. One Above, FM 101.
2: सुनते रहिए FM 101.
3: हर्बल एक्सपर्ट प्रोफेसर सुलेमान दे तिब्बी मशवरे
4: सोनी पैन प्रो ते मेरे बुजुर्गो अस्सलाम वालेकुम तुहाडी मेज़बान साइमा तुहाडे लई सेहत तंदुरुस्ती दे मशवरे लेके हाजिर है पैन प्रो
3: हर्बल एक्सपर्ट प्रोफेसर सुलेमान दे
4: तिब्बी मशवरे तुहाडे सारे टब्बर नू सेहतमंद हयाती दी राह विखांदे ने ते इस प्रोग्राम दी शान वधांदे ने साडे मुल्क दे मन्ने परमन्ने ते बहुत ही सियाने तबीब जनाब प्रोफेसर सुलेमान साहब जिन्हां नू कई वारी गोल्ड मैडल भी मिले सोनी पैन प्रो इस तो पहला कि सुलेमान साहब नाल गलबात करिए तुसी लिखो साडा पता ते फोन नंबर ताकि तुसी आप भी मिल सको सुलेमान साहब नाल
3: सुलेमान दवाखाना रजिस्टर्ड पुल फ्लाईओवर बिल मुकाबिल मीनारे पाकिस्तान मेन रावी रोड लाहौर फोन नंबर 042-377-27160 यानी 042-377-27160 मोबाइल नंबर है 03-300-414-2608 यानी 03-400-2608 ते साडा ईमेल एड्रेस है suleiman.dawakhana@gmail.com
4: जी भैन भ्राओ हुण मैं तुहाडी मुलाकात करवानी आ यूनानी मेडिकल कॉलेज दे साबिक वाइस प्रिंसिपल जनाब प्रोफेसर सुलेमान होरा नाल
3: सुलेमान साहब
4: जी आया नू सुनाओ की हाल है
5: सहमा जी सोहणे रब दी करमनवाजी नाल मैं बिल्कुल ठीक हाँ ते मैं यही दुआ करना कि सोहणा रब सारे मरीजां नू अपनी रहमत नाल सेहत अता फरमाए
4: आमीन सुलेमान साहब अज ते माशाल्लाह बहुत ही स्मार्ट नजर आ रहे हो की गल है ਸਾਨੂੰ ਵੀ ਇਹ ਸਮਾਰਟਨੈਸ ਦਾ ਰਾਜ਼ ਦੱਸ ਦਿਓ
5: ਸਹਿਮਾ ਜੀ ਸਮਾਰਟ ਤੇ ਮਾਸ਼ਾਅੱਲਾ ਤੁਸੀਂ ਵੀ ਬਹੁਤ ਲੱਗ ਰਹੇ ਹੋ ਪਹਿਲਾਂ ਤੁਸੀਂ ਦੱਸੋ ਕਿ ਅੱਜ ਕੱਲ ਕੀ ਖਾ ਰਹੇ ਹੋ
4: ਸੁਲੇਮਾਨ ਸਾਹਿਬ ਮੈਂ ਤੇ ਤੁਹਾਡੀ ਸੋਹਬਤ ਇਖਤਿਆਰ ਕਰ ਲਈ ਯਾਨੀ ਮੈਂ ਤੁਹਾਡੀ ਮੋਟਾਪੇ ਵਾਲੀ ਦਵਾਈ ਜਿਹੜੀ ਤੁਸੀਂ ਮੈਨੂੰ ਦਿੱਤੀ ਸੀ ਉਹ ਵਰਤ ਰਹੀ ਆ ਤੇ ਮੈਨੂੰ ਹੁਣ ਸਾਰੇ ਲੋਕੀ ਕਹਿੰਦੇ ਨੇ ਤੂੰ ਬੜੀ ਸਮਾਰਟ ਹੁੰਦੀ ਜਾ ਰਹੀ ਹੈ ਤੇ ਮੈਂ ਸੁਣ ਕੇ ਭੁੱਲੀ ਜਾ ਰਹੀ ਹਾਂ
5: ਜ਼ਰਾ ਖਿਆਲ ਰੱਖਣਾ ਸਹਿਮਾ ਜੀ ਕਿਤੇ ਪਹਿਲਾਂ ਵਾਂਗੂ ਨਾ ਫੁੱਲ ਜਾਣਾ
4: ਕੋਈ ਫਿਕਰ ਨਹੀਂ ਸੁਲੇਮਾਨ ਸਾਹਿਬ ਤੁਸੀਂ ਜੋ ਮੇਰੇ ਨਾਲ ਹੋ ਸੁਲੇਮਾਨ ਸਾਹਿਬ ਹੁਣ ਆਪਣੇ ਭੈਣ ਭਰਾਵਾਂ ਦੇ ਈਮੇਲਸ ਤੇ SMS ਨਾ ਪੜ੍ਹ ਲਈਏ
5: ਜ਼ਰੂਰ ਪੜ੍ਹੋ ਜੀ
4: ਸੁਲੇਮਾਨ ਸਾਹਿਬ ਈਮੇਲ ਸਾਡੇ ਇੱਕ ਛੋਟੇ ਜਿਹੇ ਭਰਾ ਇਮਰਾਨ ਨਜ਼ੀਰ ਹੋਰਾਂ ਦੀ ਹੈ
5: ਜੀ ਜੀ
4: ਜਿਹੜੇ FA ਦੇ ਸਟੂਡੈਂਟ ਨੇ
5: ਅੱਛਾ
4: ਇਹ ਕਹਿੰਦੇ ਨੇ ਕਿ ਮੇਰਾ ਜਿਸਮ ਬਹੁਤ ਹੀ ਸੁੱਕਾ ਹੈ ਮੂੰਹ ਤੇ ਚਿੱਬ ਪੈ ਗਏ ਨੇ ਤੇ ਹੱਡੀਆਂ ਨਜ਼ਰ ਆਉਂਦੀਆਂ ਨੇ ਭੁੱਖ ਨਹੀਂ ਲੱਗਦੀ ਤੇ ਲੱਕ ਵਿੱਚ ਪੀੜ ਰਹਿੰਦੀ ਹੈ ਅੱਬਾ ਜੀ ਨੇ ਡਾਕਟਰ ਤੋਂ ਦਵਾਈ ਲਿਆਂਦੀ ਸੀ ਪਰ ਫਰਕ ਨਹੀਂ ਪਿਆ ਮਿਹਰਬਾਨੀ ਕਰਕੇ ਮੇਰੇ ਲਈ ਕੋਈ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੈਂ ਠੀਕ ਹੋ ਜਾਵਾਂ ਬਲਕਿ ਸੈਂਡੋ ਬਣ ਜਾਵਾਂ
5: ਬੇਟਾ ਜੀ ਤੁਸੀਂ ਜਿਹੜੀ ਹਕੀਕਤ ਲਿਖੀ ਹੈ ਇਹ ਕੋਈ ਛੋਟੀ ਬਿਮਾਰੀ ਨਹੀਂ ਬਲਕਿ ਇਹ ਉਹ ਬਿਮਾਰੀ ਹੈ ਜਿਹੜੀ ਅੰਦਰ ਹੀ ਅੰਦਰ ਪਿੰਡੇ ਦੀ ਸਿਉਂਕ ਬਣ ਜਾਂਦੀ ਹੈ ਬੇਟਾ ਜੀ ਮੈਂ ਇਸ ਤੋਂ ਵੱਧ ਤੁਹਾਨੂੰ ਕੁਝ ਨਹੀਂ ਸਮਝਾ ਸਕਦਾ ਬਿਹਤਰ ਇਹ ਵੇ ਕਿ ਤੁਸੀਂ ਕਿਸੇ ਦਿਨ ਆਪਣੇ ਅੱਬਾ ਜੀ ਦੇ ਨਾਲ ਦਵਾਖਾਨੇ 'ਤੇ ਆ ਜਾਓ ਤਾਂ ਕਿ ਇਲਾਜ ਸ਼ੁਰੂ ਕੀਤਾ ਜਾਵੇ ਅਤੇ ਬੇਟਾ ਜੀ ਇਹ ਵੀ ਜ਼ਿਹਨ ਵਿੱਚ ਰੱਖੋ ਕਿ ਇਹੋ ਜਿਹੀ ਬਿਮਾਰੀ ਜਦੋਂ ਵੱਧ ਜਾਵੇ ਤਾਂ ਦੂਜੀਆਂ ਬਿਮਾਰੀਆਂ ਵੀ ਹੋ ਜਾਂਦੀਆਂ ਨੇ ਇਸ ਲਈ ਇਲਾਜ ਵਿੱਚ ਦੇਰ ਨਾ ਕਰਨਾ ਮੈਨੂੰ ਸੋਹਣੇ ਰੱਬ ਤੋਂ ਉਮੀਦ ਹੈ ਕਿ ਥੋੜ੍ਹੀ ਦੇਰ ਤੋਂ ਇਲਾਜ ਤੋਂ ਬਾਅਦ ਤੁਸੀਂ ਬਿਲਕੁਲ ਠੀਕ ਹੋ ਜਾਓਗੇ ਇਨਸ਼ਾਅੱਲਾ
4: ਜੀ ਬਿਲਕੁਲ ਸੈਂਡੋ ਬਣ ਜਾਓਗੇ ਸੁਲੇਮਾਨ ਸਾਹਿਬ ਇਹ ਸੈਂਡੋ ਉਹ ਨਹੀਂ ਹੁੰਦਾ ਜਿਹੜਾ ਸਰਕਸ ਵਿੱਚ ਸ਼ੇਰ ਨਾਲ ਲੜਦਾ ਯਾਨੀ ਉਹਦੇ ਵਿੱਚ ਬਹੁਤ ਹੀ ਤਾਕਤ ਹੁੰਦੀ ਹੈ
5: ਸਹਿਮਾ ਜੀ ਉਹ ਹੀ ਸੈਂਡੋ ਹੁੰਦਾ ਹੈ ਤੁਸੀਂ ਆਪ ਵੇਖ ਲਵੋ ਕਿ ਬੰਦੇ ਵਿੱਚ ਇੰਨੀ ਤਾਕਤ ਹੋ ਸਕਦੀ ਹੈ ਬਸ ਇਹਦੇ ਵਿੱਚ ਬੰਦੇ ਨੂੰ ਕੁਛ ਇਹਤਿਆਤ ਕਰਨੀ ਪੈਂਦੀ ਹੈ
4: ਯਾਨੀ ਦਵਾਈ ਤੇ ਇਹਤਿਆਤ ਨਾਲ ਬੰਦੇ ਵਿੱਚ ਇੰਨੀ ਤਾਕਤ ਆ ਸਕਦੀ ਹੈ
5: ਜੀ
4: ਸੁਲੇਮਾਨ ਸਾਹਿਬ ਇਹ ਈਮੇਲ ਨਿਸਾਰ ਨਕਵੀ ਹੋਰਾਂ ਦੀ
5: ਜੀ ਜੀ
4: ਨਿਸਾਰ ਸਾਹਿਬ ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ ਰੱਬ ਤੁਹਾਨੂੰ ਹਯਾਤੀ ਦੇਵੇ ਤੁਹਾਡੀ ਸ਼ਾਨ ਵਧਾਵੇ ਤੁਸੀਂ ਤਬੀਬ ਨਹੀਂ ਫਰਿਸ਼ਤਾ ਹੋ ਜਿਨ੍ਹਾਂ ਨੇ ਮੈਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਸੁਲੇਮਾਨ ਸਾਹਿਬ ਕਹਿੰਦੇ ਨੇ ਕਿ ਮੈਨੂੰ ਬਹੁਤ ਆਰਾਮ ਹੈ ਅਤੇ ਪਿੰਡੇ ਵਿੱਚ ਤਾਕਤ ਵੀ ਬਹੁਤ ਆ ਗਈ ਹੈ। ਸੁਲੇਮਾਨ ਸਾਹਿਬ ਮੈਨੂੰ ਇੱਕ ਵਾਰੀ ਹੋਰ ਦਵਾਈ ਘੱਲ ਦਿਓ, ਬੜੀ ਮਿਹਰਬਾਨੀ ਹੋਵੇਗੀ।
5: ਨਿਸਾਰ ਭਾਈ, ਤੁਹਾਡੀ ਸਿਹਤ ਯਾਬੀ ਬਾਰੇ ਮੇਰੇ ਲਈ ਖੁਸ਼ੀ ਦੀ ਗੱਲ ਹੈ। ਭਾਈ ਜੀ, ਤੁਸੀਂ ਮੇਰਾ ਸ਼ੁਕਰੀਆ ਅਦਾ ਕਰਨ ਦੀ ਬਜਾਏ ਉਹ ਸੋਹਣੇ ਰੱਬ ਦਾ ਸ਼ੁਕਰੀਆ ਅਦਾ ਕਰੋ ਜਿਹੜਾ ਸਾਰਿਆਂ ਨੂੰ ਸ਼ਿਫਾ ਦਿੰਦਾ ਹੈ ਅਤੇ ਉਹੀ ਜਿਹਨੂੰ ਚਾਹੇ ਸ਼ਿਫਾ ਦਾ ਜ਼ਰੀਆ ਬਣਾ ਦੇਵੇ। ਹਾਂ, ਇਹ ਗੱਲ ਜ਼ਰੂਰ ਹੈ ਕਿ ਜੇ ਤਬੀਬ ਦੀ ਨੀਅਤ ਸਾਫ਼ ਹੋਵੇ ਅਤੇ ਉਹ ਹਕਮਤ ਨੂੰ ਇਬਾਦਤ ਸਮਝੇ ਅਤੇ ਸੋਹਣਾ ਰੱਬ ਉਸ ਹਕੀਮ ਦੇ ਹੱਥ ਨੂੰ ਸ਼ਿਫਾ ਦਾ ਜ਼ਰੀਆ ਬਣਾ ਦਿੰਦਾ ਹੈ।
4: ਬੇਸ਼ੱਕ
5: ਨਿਸਾਰ ਭਾਈ, ਰੱਬ ਨੇ ਤੁਹਾਡੇ 'ਤੇ ਕਰਮ ਕੀਤਾ, ਤੁਸੀਂ ਬਿਲਕੁਲ ਠੀਕ ਹੋ ਗਏ। ਇਸ ਲਈ ਤੁਹਾਨੂੰ ਦਵਾਈ ਦੀ ਕੋਈ ਲੋੜ ਨਹੀਂ, ਕਿਉਂਕਿ ਬਗੈਰ ਵਜ੍ਹਾ ਦੇ ਦਵਾਈ ਨਹੀਂ ਲੈਣੀ ਚਾਹੀਦੀ। ਇਸ ਲਈ ਮੈਂ ਤੁਹਾਨੂੰ ਦਵਾਈ ਪਾਰਸਲ ਨਹੀਂ ਕਰਾ ਸਕਦਾ।
4: ਸੁਲੇਮਾਨ ਸਾਹਿਬ, ਪੜ੍ਹਨੀ ਆ ਅਗਲੀ ਈਮੇਲ
5: ਜੀ ਜ਼ਰੂਰ,
4: ਜਿਹੜੀ ਅਯੂਬ ਕਾਦਰੀ ਹੋਰਾਂ ਲਿਖੀ ਹੈ।
5: ਅੱਛਾ ਜੀ।
4: ਇਹ ਕਹਿੰਦੇ ਨੇ ਕਿ ਮੈਨੂੰ 4 ਸਾਲ ਤੋਂ ਸ਼ੂਗਰ ਦੀ ਬਿਮਾਰੀ ਹੈ
5: ਜੀ,
4: ਲੱਤਾਂ 'ਚ ਪੀੜ ਰਹਿੰਦੀ ਹੈ ਅਤੇ ਪਿੰਡੇ ਤੇ ਚਣਕਾਂ ਵੱਜਦੀਆਂ ਨੇ
5: ਅਤੇ
4: ਅਸਾਬੀ ਕਮਜ਼ੋਰੀ ਨਾਲ ਬੁਰਾ ਹਾਲ ਹੈ। ਮੈਂ ਅੰਗਰੇਜ਼ੀ ਗੋਲੀਆਂ ਖਾਂਦਾ ਵਾਂ ਪਰ ਸ਼ੂਗਰ ਵੱਧਦੀ ਜਾ ਰਹੀ ਹੈ
5: ਜੀ।
4: ਹੁਣ ਮੈਂ ਦੇਸੀ ਇਲਾਜ ਦਾ ਨਾ ਫੈਸਲਾ ਕੀਤਾ, ਮਿਹਰਬਾਨੀ ਕਰਕੇ ਮੇਰੇ ਲਈ ਕੋਈ ਜ਼ਬਰਦਸਤ ਜਿਹੀ ਦਵਾਈ ਪਾਰਸਲ ਕਰ ਦਿਓ, ਮੈਂ ਉਡੀਕਾਂਗਾ।
5: ਅਯੂਬ ਭਾਈ, ਸ਼ੂਗਰ ਦੇ ਕਈ ਸਬਬ ਹੁੰਦੇ ਨੇ, ਜਦੋਂ ਤੀਕਰ ਅਸਲ ਸਬਬ ਦਾ ਇਲਾਜ ਨਾ ਹੋਵੇ ਬਿਮਾਰੀ ਨੂੰ ਵਕਤੀ ਆਰਾਮ।
4: ਗੋਲੀਆਂ ਖਾਂਦਾ ਵਾਂ ਪਰ ਸ਼ੂਗਰ ਵੱਧਦੀ ਜਾ ਰਹੀ ਹੈ
5: ਜੀ।
4: ਹੁਣ ਮੈਂ ਦੇਸੀ ਇਲਾਜ ਦਾ ਨਾ ਫੈਸਲਾ ਕੀਤਾ, ਮਿਹਰਬਾਨੀ ਕਰਕੇ ਮੇਰੇ ਲਈ ਕੋਈ ਜ਼ਬਰਦਸਤ ਜਿਹੀ ਦਵਾਈ ਪਾਰਸਲ ਕਰ ਦਿਓ, ਮੈਂ ਉਡੀਕਾਂਗਾ।
5: ਅਯੂਬ ਭਾਈ, ਸ਼ੂਗਰ ਦੇ ਕਈ ਸਬਬ

0: ਇਸ ਦਵਾਈ ਦਾ ਆਦੀ ਨਹੀਂ ਹੁੰਦਾ, ਕਿਉਂਕਿ ਸਾਡੀ ਦਵਾਈ ਬਿਮਾਰੀ ਦੀ ਅਸਲ ਵਜ੍ਹਾ ਯਾਨੀ ਅਸਲ ਸਬਬ ਦਾ ਉਪਾਰ ਕਰਦੀ ਹੈ। ਅਤੇ ਜਦੋਂ ਬਿਮਾਰੀ ਪੂਰੀ ਤਰ੍ਹਾਂ ਠੀਕ ਹੋ ਜਾਂਦੀ ਹੈ ਤਾਂ ਮਰੀਜ਼ ਨੂੰ ਦਵਾਈ ਦੀ ਜ਼ਰੂਰਤ ਨਹੀਂ ਰਹਿੰਦੀ ਅਤੇ ਨਾ ਹੀ ਉਹਦਾ ਜਿਸਮ ਦਵਾਈ ਦੀ ਡਿਮਾਂਡ ਕਰਦਾ ਹੈ। ਮੇਰੇ ਭਾਈ, ਤੁਸੀਂ ਪਰੇਸ਼ਾਨੀ ਨੂੰ ਇੱਕ ਪਾਸੇ ਰੱਖ ਦਿਓ, ਕਿਉਂਕਿ ਤੁਹਾਡੀ ਪਰੇਸ਼ਾਨੀ ਦਾ ਇਲਾਜ ਸਾਡੇ ਕੋਲ ਮੌਜੂਦ ਹੈ। ਬਸ ਤੁਸੀਂ ਇੱਕ ਵਾਰੀ ਦਵਾਖਾਨੇ 'ਤੇ ਤਸ਼ਰੀਫ ਲੈ ਆਓ, ਮੈਂ ਪੂਰੀ ਤਸ਼ਖੀਸ ਤੋਂ ਬਾਅਦ ਤੁਹਾਡੇ ਲਈ ਦਵਾਈ ਲਿਖਾਂਗਾ ਅਤੇ ਰੱਬ ਦੀ ਕਰਮ ਨਵਾਜ਼ੀ ਨਾਲ ਸ਼ੂਗਰ ਕੰਟਰੋਲ ਹੋ ਜਾਵੇਗੀ।
1: ਇਨਸ਼ਾਅੱਲਾ ਜੀ, ਇਨਸ਼ਾਅੱਲਾ ਜੀ। ਅਯੂਬ ਭਾਈ, ਤੁਹਾਡਾ ਮਸਲਾ ਹੱਲ ਹੋ ਗਿਆ, ਹੁਣ ਤੁਸੀਂ ਬੇਫਿਕਰ ਹੋ ਕੇ ਸੁਲੇਮਾਨ ਸਾਹਿਬ ਨੂੰ ਮਿਲੋ ਅਤੇ ਫਿਰ ਵੇਖੋ ਸੁਲੇਮਾਨ ਸਾਹਿਬ ਦੀ ਦਵਾਈ ਦਾ ਜਾਦੂ ਕਿਵੇਂ ਸਿਰ ਚੜ ਕੇ ਬੋਲਦਾ। ਸੋਹਣੇ ਭੈਣ ਭਰਾ ਤੇ ਬਜ਼ੁਰਗੋ,
2: ਹਰਬਲ ਐਕਸਪਰਟ ਪ੍ਰੋਫੈਸਰ
1: ਸੁਲੇਮਾਨ ਦੇ ਤਿੱਬੀ ਮਸ਼ਵਰੇ ਪੇਸ਼ ਕੀਤੇ ਜਾ ਰਹੇ ਨੇ। ਤੁਸੀਂ ਕਿਧਰੇ ਨਹੀਂ ਜਾਣਾ, ਕਿਉਂਕਿ ਪ੍ਰੋਗਰਾਮ ਅਜੇ ਜਾਰੀ ਹੈ। ਮੈਂ ਲਿਖਵਾਉਂਦੀ ਹਾਂ ਆਪਣਾ ਪਤਾ ਅਤੇ ਫੋਨ ਨੰਬਰਸ, ਤਾਂ ਕਿ ਤੁਸੀਂ ਕਿਸੇ ਵੀ ਬਿਮਾਰੀ ਦਾ ਮਸ਼ਵਰਾ ਕਰਨ ਲਈ ਦਵਾਖਾਨੇ 'ਤੇ ਆਪ ਵੀ ਆ ਕੇ ਮਿਲ ਸਕੋ। ਅਤੇ ਜਨਾਬ, ਕਾਗਜ਼ ਅਤੇ ਪੈਨਸਲ ਸਾਂਭੋ ਅਤੇ ਲਿਖੋ ਸਾਡਾ ਪਤਾ।
2: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716। ਮੋਬਾਈਲ ਨੰਬਰ ਹੈ 0300414 2608 ਯਾਨੀ 0300414 2608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
1: ਜੀ ਜਨਾਬ, ਪਤਾ ਤੁਹਾਨੂੰ ਮਿਲ ਗਿਆ। ਇਹ ਪਤਾ ਤੁਸੀਂ ਉਹਨਾਂ ਭੈਣ ਭਰਾਵਾਂ ਨੂੰ ਵੀ ਜ਼ਰੂਰ ਦੇਣਾ ਹੈ ਜਿਹੜੇ ਥਾਂ ਥਾਂ ਇਲਾਜ ਕਰਵਾਉਣ ਤੋਂ ਬਾਅਦ ਵੀ ਠੀਕ ਨਹੀਂ ਹੋਏ। ਸੁਲੇਮਾਨ ਸਾਹਿਬ, ਵਾਰੀ ਇਹ ਇਸ ਈਮੇਲ ਦੀ ਜਿਹੜੀ ਨਦੀਮ ਬਾਫਰਾ ਲਿਖੀ ਹੈ। ਇਹ ਕਹਿੰਦੇ ਨੇ ਕਿ ਮੇਰੀ ਵਾਲਦਾ ਨੂੰ ਜੋੜਾਂ ਦੀ ਤਕਲੀਫ ਹੈ, ਹੱਥਾਂ ਦੀਆਂ ਉਂਗਲਾਂ ਤੇ ਅੱਡੀਆਂ ਵਿੱਚ ਬਹੁਤ ਹੀ ਪੀੜ ਰਹਿੰਦੀ ਹੈ, ਸਵੇਰ ਦੇ ਟਾਈਮ ਉਂਗਲਾਂ ਤੇ ਸੋਜ ਹੁੰਦੀ ਹੈ, ਕੋਈ ਕੰਮ ਨਹੀਂ ਕਰ ਸਕਦੇ। ਅੰਗਰੇਜ਼ੀ ਦਵਾਈ ਲੈਂਦੇ ਨੇ ਤੇ ਬਹੁਤ ਸਕੂਨ ਮਿਲਦਾ ਕਿਉਂਕਿ ਪੀੜ ਮੁੱਕ ਜਾਂਦੀ ਹੈ। ਮਿਹਰਬਾਨੀ ਕਰਕੇ ਇਹਦਾ ਕੋਈ ਮੁਸਤਕਿਲ ਇਲਾਜ ਦੱਸੋ।
0: ਨਦੀਮ ਭਾਈ, ਇਹ ਤਾਂ ਕੋਈ ਇਲਾਜ ਨਾ ਹੋਇਆ ਕਿ ਜਦੋਂ ਗੋਲੀ ਖਾਧੀ ਉਦੋਂ ਪੀੜ ਹਟ ਗਈ। ਭਾਈ ਜੀ, ਯਾਦ ਰੱਖੋ ਕਿ ਪੀੜ ਹਟਾਉਣ ਵਾਲੀਆਂ ਗੋਲੀਆਂ ਦਾ ਜ਼ਿਆਦਾ ਇਸਤੇਮਾਲ ਬਹੁਤ ਨੁਕਸਾਨ ਦਿੰਦਾ ਹੈ।
1: ਬਿਲਕੁਲ,
0: ਇਹੋ ਜਿਹੀਆਂ ਗੋਲੀਆਂ ਨਾਲ ਮੇਦੇ ਦਾ ਅਲਸਰ ਵੀ ਹੋ ਸਕਦਾ ਹੈ, ਇਸ ਲਈ ਇਹੋ ਜਿਹੀ ਦਵਾਈ ਨਹੀਂ ਖਾਣੀ ਚਾਹੀਦੀ। ਭਾਈ ਜੀ, ਸਾਡੇ ਕੋਲ ਰੱਬ ਦੀ ਮਿਹਰਬਾਨੀ ਨਾਲ ਇਹੋ ਜਿਹੀਆਂ ਜੜੀ ਬੂਟੀਆਂ ਨੇ ਜਿਹੜੀਆਂ ਯੂਰਿਕ ਐਸਿਡ ਅਤੇ ਦੂਜੇ ਜ਼ਹਿਰੀਲੇ ਮਾਦਿਆਂ ਨੂੰ ਜਿਸਮ ਵਿੱਚੋਂ ਕੱਢ ਦਿੰਦੀਆਂ ਨੇ ਅਤੇ ਮਰੀਜ਼ ਦੀ ਬਿਮਾਰੀ ਮੁਸਤਕਿਲ ਤੌਰ 'ਤੇ ਠੀਕ ਹੋ ਜਾਂਦੀ ਹੈ।
1: ਸੁਲੇਮਾਨ ਸਾਹਿਬ, ਇਹ ਈਮੇਲ ਮੇਦੇ ਦੀ ਬਿਮਾਰੀ ਬਾਰੇ ਵੀ
0: ਜੀ
1: ਵੇਖਿਆ। ਸੁਲੇਮਾਨ ਸਾਹਿਬ, ਮੈਂ ਅਲਾਮਤਾਂ ਪੜ੍ਹ ਕੇ ਹੀ ਬਿਮਾਰੀ ਦੱਸ ਦਿੰਦੀ ਹਾਂ। ਸੁਲੇਮਾਨ ਸਾਹਿਬ, ਇਹ ਈਮੇਲ ਸ਼ਹਿਬਾਜ਼ ਭੱਟੀ ਹੋਰਾਂ ਲਿਖੀ ਹੈ। ਇਹ ਕਹਿੰਦੇ ਨੇ ਕਿ ਮੈਨੂੰ ਸੀਨੇ ਵਿੱਚ ਜਲਨ ਅਤੇ ਮੇਦੇ ਵਿੱਚ ਗਰਮੀ ਜਿਹੀ ਰਹਿੰਦੀ ਹੈ, ਢਿੱਡ ਵਿੱਚ ਮਰੋੜ ਫਿਰਦੇ ਨੇ ਤੇ ਰੋਟੀ ਖਾਣ ਤੋਂ ਬਾਅਦ ਬੜੀ ਦੇਰ ਤੀਕਰ ਖੱਟੇ ਖੱਟੇ ਡਕਾਰਾਂ ਆਉਂਦੀਆਂ ਨੇ।
0: ਠੀਕ,
1: ਮੈਂ ਤੁੰਮੇ ਦੀ ਪੱਕੀ, ਗੁਲਕੰਦ, ਹਰੀੜ ਦਾ ਮੁਰੱਬਾ ਤੇ ਛਿਲਕਾ ਵੀ ਖਾਂਦਾ ਵਾਂ
0: ਜੀ,
1: ਪਰ ਕੋਈ ਫਰਕ ਨਹੀਂ ਪਿਆ
0: ਜੀ।
1: ਮਿਹਰਬਾਨੀ ਕਰਕੇ ਮੇਰੇ ਲਈ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ।
0: ਸ਼ਬਾਜ਼ ਭਾਈ, ਜਦੋਂ ਤੀਕਰ ਬਿਮਾਰੀ ਦਾ ਅਸਲ ਸਬਬ ਨਾ ਲੱਭਿਆ ਜਾਵੇ, ਬਿਮਾਰੀ ਕਦੀ ਵੀ ਠੀਕ ਨਹੀਂ ਹੁੰਦੀ। ਤੁਸੀਂ ਜਿਹੜੀਆਂ ਸ਼ੈਵਾਂ ਖਾਂਦੇ ਰਹੇ ਹੋ ਉਹ ਆਪਣੀ ਜਗ੍ਹਾ ਠੀਕ ਨੇ, ਪਰ ਇਹਨਾਂ ਦਾ ਤੁਹਾਡੀ ਬਿਮਾਰੀ ਨਾਲ ਕੋਈ ਤਾਲਕ ਨਹੀਂ। ਭਾਈ ਜੀ, ਅਲਾਮਾਤ ਦੇ ਮੁਤਾਬਿਕ ਤੁਹਾਡੇ ਮੇਦੇ ਵਿੱਚ ਤਜ਼ਾਬੀਅਤ ਬਹੁਤ ਵੱਧ ਗਈ ਹੈ ਅਤੇ ਜੇ ਇਹਦਾ ਉਪਾਰ ਨਾ ਹੋਇਆ ਤਾਂ ਮੇਦੇ 'ਤੇ ਸੋਜ ਵੀ ਪੈ ਜਾਵੇਗੀ। ਮੇਰੇ ਭਾਈ, ਤੁਸੀਂ ਵੱਡਾ ਗੋਸ਼ਤ, ਮਿਰਚ ਮਸਾਲੇ ਅਤੇ ਬਾਜ਼ਾਰੀ ਸ਼ੈਵਾਂ ਬਿਲਕੁਲ ਛੱਡ ਦਿਓ। ਦਿਨ ਵਿੱਚ 3 ਵਾਰੀ 1-1 ਪਿਆਲੀ ਦੁੱਧ ਹੀ ਜ਼ਰੂਰ ਪੀਆ ਕਰੋ। ਅਤੇ ਮੇਰੇ ਭਾਈ, ਮੈਂ ਤੁਹਾਡੇ ਕਹਿਣ 'ਤੇ ਤੁਹਾਡੇ ਲਈ ਇੱਕ ਬੜੀ ਚੰਗੀ ਅਤੇ ਬੜੀ ਫਾਇਦਾ ਦੇਣ ਵਾਲੀ ਦਵਾਈ ਪਾਰਸਲ ਕਰਾ ਰਿਹਾ। ਤੁਸੀਂ ਇਹਦੇ ਵਿੱਚ ਨਾਗਾ ਨਹੀਂ ਕਰਨਾ ਅਤੇ ਬੜੇ ਖਿਆਲ ਨਾਲ ਦਵਾਈ ਲੈਣਾ। ਰੱਬ ਦੀ ਮਿਹਰਬਾਨੀ ਨਾਲ 15-20 ਦਿਨਾਂ ਤੋਂ ਬਾਅਦ ਤੁਹਾਡੀ ਬਿਮਾਰੀ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਵੇਗੀ।
1: ਇਨਸ਼ਾਅੱਲਾ ਜੀ, ਇਨਸ਼ਾਅੱਲਾ ਜੀ। ਸ਼ਹਿਬਾਜ਼ ਸਾਹਿਬ, ਤੁਸੀਂ ਮਸ਼ਵਰੇ 'ਤੇ ਪੂਰੀ ਤਰ੍ਹਾਂ ਅਮਲ ਕਰਨਾ, ਨਹੀਂ ਤਾਂ ਤੁਸੀਂ ਆਪਣੀ ਪਸੰਦ ਦੀਆਂ ਸ਼ੈਵਾਂ ਨਹੀਂ ਖਾ ਸਕੋਗੇ, ਯਾਨੀ ਸੁਲੇਮਾਨ ਸਾਹਿਬ ਤੁਹਾਨੂੰ ਟੀਂਡਾ ਹੀ ਖਵਾਉਂਦੇ ਰਹਿਣਗੇ।
0: ਸਹਿਮਤ ਜੀ, ਜ਼ਹਿਰ ਹੈ, ਜਦੋਂ ਮਰੀਜ਼ ਪਰਹੇਜ਼ ਵੀ ਨਹੀਂ ਕਰੇਗਾ ਅਤੇ ਦਵਾਈ ਟਾਈਮ ਸਿਰ ਨਹੀਂ ਲਵੇਗਾ ਔਰ ਉਹ ਕਿੰਝ ਠੀਕ ਹੋਵੇਗਾ।
1: ਬਿਲਕੁਲ,
0: ਅਤੇ ਜਦੋਂ ਠੀਕ ਨਹੀਂ ਹੋਵੇਗਾ ਅਤੇ ਉਹਨੂੰ ਟੀਂਡੇ ਹੀ ਖਾਣੇ ਪੈਣਗੇ।
1: ਸੁਲੇਮਾਨ ਸਾਹਿਬ, ਇਹ ਗੱਲ ਤਾਂ ਹੈ, ਸੁਲੇਮਾਨ ਸਾਹਿਬ, ਇਹ ਈਮੇਲ ਸਾਹ ਦੀ ਤਕਲੀਫ ਬਾਰੇ ਵੇ ਜਿਹੜੀ ਕਾਇਮ ਬੁਖਾਰੀ ਹੋਰਾਂ ਲਿਖੀ,
0: ਇਹ
1: ਕਹਿੰਦੇ ਨੇ ਕਿ ਮੈਨੂੰ ਭੁੱਖ ਬਹੁਤ ਘੱਟ ਲੱਗਦੀ ਏ, ਮੂੰਹ ਕੌੜਾ ਤੇ ਫਿੱਕਾ ਰਹਿੰਦਾ, ਘੜੀ ਮੁੜੀ ਪਿਆਸ ਲੱਗਦੀ ਏ ਤੇ ਕਮਜ਼ੋਰੀ ਮਹਿਸੂਸ ਹੁੰਦੀ।

0: ਥੋੜਾ ਜਿਹਾ ਟੁਰਨਾ ਵਾ ਤੇ ਸਾਹ ਫੁੱਲ ਜਾਂਦੀ ਹੈ। ਸੁਲੇਮਾਨ ਸਾਹਿਬ, ਮੈਂ ਸਾਹ ਬਾਰੇ ਬਹੁਤ ਹੀ ਪਰੇਸ਼ਾਨ ਹਾਂ, ਸਾਹ ਬਹੁਤ ਹੀ ਫੁੱਲਦਾ, ਮਸ਼ਵਰਾ ਦਿਓ।
1: ਸਹਿਮਾ ਜੀ, ਇਹ ਸਾਹ ਦੀ ਬਿਮਾਰੀ ਨਹੀਂ, ਮੈਂ ਭਾਈ ਹੋਰਾਂ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਤੁਸੀਂ ਜਿਹੜੀ ਹਕੀਕਤ ਲਿਖੀ ਹੈ ਉਹਦੇ ਮੁਤਾਬਿਕ ਤੁਹਾਨੂੰ ਸਾਹ ਦੀ ਬਿਮਾਰੀ ਨਹੀਂ ਬਲਕਿ ਤੁਹਾਨੂੰ ਜਿਗਰ ਦੀ ਬਿਮਾਰੀ ਹੈ, ਯਾਨੀ ਤੁਹਾਡਾ ਜਿਗਰ ਵੱਧ ਗਿਆ ਹੈ। ਭਾਈ ਜੀ, ਤੁਸੀਂ ਘਿਓ, ਤੇਲ, ਮੱਖਣ ਅਤੇ ਦੂਜੀਆਂ ਠੰਡੀਆਂ ਚੀਜ਼ਾਂ ਬਿਲਕੁਲ ਛੱਡ ਦਿਓ, ਨਹੀਂ ਤਾਂ ਬਿਮਾਰੀ ਵੱਧ ਜਾਵੇਗੀ। ਸੁਬਹਾ ਅਤੇ ਸ਼ਾਮ ਵੇਲੇ 1-2 ਮੀਲ ਪੈਦਲ ਜ਼ਰੂਰ ਟੁਰਿਆ ਕਰੋ ਤਾਂ ਕਿ ਜਿਗਰ ਦਾ ਨਿਜ਼ਾਮ ਠੀਕ ਹੋਵੇ। ਮੇਰੇ ਭਾਈ, ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਆ ਜਾਓ, ਮੈਂ ਤੁਹਾਨੂੰ ਦਵਾਈ ਦੇਵਾਂਗਾ ਜਿਹਦੇ ਨਾਲ ਜਿਗਰ ਆਪਣੀ ਅਸਲੀ ਹਾਲਤ 'ਤੇ ਆ ਜਾਵੇਗਾ ਅਤੇ ਜਿਗਰ ਦਾ ਨਿਜ਼ਾਮ ਵੀ ਬਿਲਕੁਲ ਠੀਕ ਹੋ ਜਾਵੇਗਾ ਅਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਸੀਂ ਬਿਲਕੁਲ ਠੀਕ ਹੋ ਜਾਵੋਗੇ।
0: ਇਨਸ਼ਾਅੱਲਾ ਜੀ, ਇਨਸ਼ਾਅੱਲਾ। ਸੁਲੇਮਾਨ ਸਾਹਿਬ, ਅਗਲੀ ਈਮੇਲ ਸਾਡੀ ਇੱਕ ਭੈਣ ਹੋਰ ਆਉਂਦੀ ਹੈ
1: ਜੀ,
0: ਤੇ ਇਹ ਉਹੀ ਚਾਹੁੰਦੇ ਨੇ ਜਿਹੜਾ ਹਰ ਭੈਣ ਚਾਹੁੰਦੀ ਹੈ, ਯਾਨੀ ਸੋਹਣਾ ਸੋਹਣਾ ਮਿੱਠੜਾ।
1: ਅੱਛਾ ਜੀ।
0: ਸੁਲੇਮਾਨ ਸਾਹਿਬ, ਭੈਣ ਹੋਰੀ ਕਹਿੰਦੇ ਨੇ ਕਿ ਮੇਰੇ ਮੂੰਹ ਤੇ ਦਾਣੇ ਤੇ ਕਿੱਲ ਬਹੁਤ ਨਿਕਲਦੇ ਨੇ।
1: ਅੱਛਾ।
0: ਤੇ ਜਿਲਦ ਉੱਤੇ ਕਾਲੇ ਕਾਲੇ ਨਿਸ਼ਾਨ ਵੀ ਬਣ ਗਏ ਨੇ। ਬੜੀਆਂ ਮਹਿੰਗੀਆਂ ਕਰੀਮਾਂ ਤੇ ਲੋਸ਼ਨ ਇਸਤੇਮਾਲ ਕੀਤੇ ਪਰ ਕੋਈ ਫਾਇਦਾ ਨਹੀਂ ਹੁੰਦਾ, ਮਿਹਰਬਾਨੀ ਕਰਕੇ ਕੋਈ ਦਵਾਈ ਘੱਲ ਦਿਓ।
1: ਸਹਿਮਾ ਜੀ, ਸਿਰਫ ਜਵਾਬ ਸੁਣਨ ਨਾਲ ਕੁਛ ਨਹੀਂ ਹੁੰਦਾ, ਗੱਲ ਇਹ ਵੇ ਕਿ ਜਵਾਬ ਤੇ ਅਮਲ ਕੀਤਾ ਜਾਵੇ। ਜਿਹੜਾ ਅਮਲ ਕਰੇਗਾ ਉਹੀ ਫਾਇਦਾ ਚੁੱਕੇਗਾ।
0: ਬਿਲਕੁਲ।
1: ਭੈਣ ਜੀ, ਕਿੱਲ ਮੁਆਸੇ ਤੇ ਫਿੰਸੀਆਂ ਦੀ ਅਸਲ ਵਜ੍ਹਾ ਖੂਨ ਦੀ ਖਰਾਬੀ ਏ। ਜਦੋਂ ਤੀਕਰ ਖੂਨ ਸਾਫ਼ ਨਹੀਂ ਹੋਵੇਗਾ ਕੋਈ ਲੋਸ਼ਨ ਜਾਂ ਕਰੀਮ ਫਾਇਦਾ ਨਹੀਂ ਦੇਵੇਗੀ, ਕਿਉਂਕਿ ਇਹ ਸਿਰਫ ਉੱਤੋਂ ਹੀ ਕਰਨ ਵਾਲਾ ਇਲਾਜ ਏ, ਅਸਲ ਵਜ੍ਹਾ ਤੇ ਅੰਦਰ ਹੈ ਨਾ ਜੀ। ਭੈਣ ਜੀ, ਤੁਸੀਂ ਮਿਰਚ ਮਸਾਲੇ, ਵੱਡਾ ਗੋਸ਼ਤ, ਮੱਛੀ, ਮੁਰਗੀ, ਅੰਡੇ ਤੇ ਬਾਜ਼ਾਰੀ ਸ਼ੈਵਾਂ ਬਿਲਕੁਲ ਛੱਡ ਦਿਓ। ਸੁਬਹਾ ਸ਼ਾਮ ਵੇਸਣ ਨਾਲ ਮੂੰਹ ਧੋਇਆ ਕਰੋ, ਇਹਦੇ ਨਾਲ ਨਾਲ ਦਵਾਈ ਵੀ ਇਸਤੇਮਾਲ ਕਰੋ। ਭੈਣ ਜੀ, ਮੈਂ ਤੁਹਾਨੂੰ ਇੱਕ ਬਹੁਤ ਹੀ ਜ਼ਬਰਦਸਤ ਦਵਾਈ ਪਾਰਸਲ ਕਰਾ ਰਿਹਾ, ਇਹ ਦਵਾਈ ਖੂਨ ਨੂੰ ਇੰਝ ਸਾਫ਼ ਕਰੇਗੀ ਜਿਵੇਂ ਫਿਲਟਰ ਪਾਣੀ ਨੂੰ ਸਾਫ਼ ਕਰਦਾ ਹੈ, ਤੇ ਜਦੋਂ ਖੂਨ ਵਿੱਚੋਂ ਜ਼ਹਿਰੀਲੇ ਮਾਦੇ ਨਿਕਲ ਜਾਣਗੇ ਤੇ ਖੂਨ ਸਾਫ਼ ਹੋ ਜਾਵੇਗਾ ਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਕਿੱਲ ਮੁਆਸੇ ਤੇ ਕਾਲੇ ਨਿਸ਼ਾਨ ਵੀ ਬਿਲਕੁਲ ਸਾਫ਼ ਹੋ ਜਾਵਣਗੇ ਤੇ ਤੁਹਾਡਾ ਚਿਹਰਾ ਫੁੱਲਾਂ ਵਾਂਗੂ ਨਿਖਰ ਜਾਵੇਗਾ।
0: ਬਿਲਕੁਲ ਬਿਲਕੁਲ, ਇਨਸ਼ਾਅੱਲਾ ਤਾਲਾ ਐਸਾ ਹੀ ਹੋਵੇਗਾ। ਸੁਲੇਮਾਨ ਸਾਹਿਬ, ਘੜੀ ਦੱਸ ਰਹੀ ਹੈ ਕਿ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ
1: ਜੀ।
0: ਸੁਲੇਮਾਨ ਸਾਹਿਬ, ਤੁਸੀਂ ਪ੍ਰੋਗਰਾਮ ਵਿੱਚ ਤਸ਼ਰੀਫ ਲਾਏ ਤੇ ਸਾਡੇ ਭੈਣ ਭਰਾਵਾਂ ਨੂੰ ਆਪਣੀ ਰਾਏ ਦੱਸੀ, ਤੁਹਾਡੀ ਬੜੀ ਬੜੀ ਮਿਹਰਬਾਨੀ।
1: ਸਹਿਮਾ ਜੀ, ਤੁਹਾਡਾ ਤੇ ਪ੍ਰੋਗਰਾਮ ਦੀ ਪੂਰੀ ਟੀਮ ਦਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੇ ਪ੍ਰੋਗਰਾਮ 'ਚ ਮੈਨੂੰ ਬੁਲਾਉਂਦੇ ਹੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ
0: ਜੀ। ਸੋਹਣੇ ਭੈਣ ਭਰਾਓ, ਹੁਣ ਤੁਸੀਂ ਲਿਖੋ ਸਾਡਾ ਪਤਾ ਤੇ ਫੋਨ ਨੰਬਰ। ਸੁਲੇਮਾਨ, ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ, ਬਿਲ ਮੁਕਾਬਿਲ, ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716। ਮੋਬਾਈਲ ਨੰਬਰ ਹੈ 0300414 2608 ਯਾਨੀ 0300414206 08। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਸੋਹਣੇ ਭੈਣ ਭਰਾਓ, ਆਪਣੀ ਸਿਹਤ ਦਾ ਖਿਆਲ ਰੱਖਣਾ, ਰੱਬ ਤੁਹਾਨੂੰ ਹਮੇਸ਼ਾ ਹੀ ਸਿਹਤਮੰਦ ਰੱਖੇ, ਆਮੀਨ। ਇਸ ਦੁਆ ਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਵਿੱਚ ਫਿਰ ਮੁਲਾਕਾਤ ਹੋਵੇਗੀ, ਉਸ ਵੇਲੇ ਤੀਕਰ ਰੱਬ ਰਾਖਾ।
2: ਦੇਰ ਇਜ਼ ਮਿਊਜ਼ਿਕ ਐਂਡ ਦੈਨ ਦੇਰ ਇਜ਼ ਮੈਜਿਕ, ਵਨ ਅਬਾਵ ਐਫ ਐਮ 101।

0: there's music, and then there's magic. One Above, FM 101.
1: और अब वक्त है कमर्शियल ब्रेक का।
2: हर्बल एक्सपर्ट प्रोफेसर सुलेमान दे तिब्बी मशवरे। अस्सलाम वालेकुम सोनी पैन प्रो, ਤੁਹਾਡੀ ਭੈਣ ਯਾਨੀ ਇਸ ਪ੍ਰੋਗਰਾਮ ਦੀ ਮੇਜ਼ਬਾਨ ਸਾਇਮਾ ਤੁਹਾਡੀ ਖਿਦਮਤ ਵਿੱਚ ਉਹ ਪ੍ਰੋਗਰਾਮ ਲੈ ਕੇ ਆਈ ਹੈ ਜਿਹਦੇ ਵਿੱਚ ਸਾਡੇ ਮੁਲਕ ਦੇ ਮੰਨੇ ਪਰਮੰਨੇ ਤਬੀਬ ਪ੍ਰੋਫੈਸਰ ਸੁਲੇਮਾਨ ਸਰ ਤਸ਼ਰੀਫ ਲਿਆਉਂਦੇ ਨੇ, ਜਿਹੜੇ ਯੂਨਾਨੀ ਮੈਡੀਕਲ ਕਾਲਜ ਦੇ ਸਾਬਕ ਵਾਈਸ ਪ੍ਰਿੰਸੀਪਲ ਵੀ ਨੇ ਅਤੇ ਇਹਨਾਂ ਨੂੰ ਕਈ ਵਾਰੀ ਗੋਲਡ ਮੈਡਲ ਵੀ ਮਿਲਿਆ। ਸੋਹਣੇ ਭੈਣ ਭਰਾਓ, ਇਸ ਤੋਂ ਪਹਿਲਾਂ ਕਿ ਪ੍ਰੋਫੈਸਰ ਸੁਲੇਮਾਨ ਹੋਰਾਂ ਨਾਲ ਗੱਲਬਾਤ ਕੀਤੀ ਜਾਵੇ, ਤੁਸੀਂ ਕਾਗਜ਼ ਪੈਨਸਲ ਸੰਭਾਲੋ ਅਤੇ ਲਿਖੋ ਸਾਡਾ ਪਤਾ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-377-27160। ਮੋਬਾਈਲ ਨੰਬਰ ਹੈ 0300-414-2608, ਯਾਨੀ 0300-414-2608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਭੈਣ ਭਰਾਓ, ਇੰਤਜ਼ਾਰ ਦਾ ਵੇਲਾ ਮੁੱਕ ਗਿਆ ਅਤੇ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ। ਸੁਲੇਮਾਨ ਸਾਹਿਬ ਜੀ ਆਇਆਂ ਨੂੰ ਸੁਣਾਓ ਕੀ ਹਾਲ ਚਾਲ ਹੈ।
3: ਸਾਹਿਬ ਜੀ, ਰੱਬ ਦੀ ਮਿਹਰਬਾਨੀ ਨਾਲ ਹਾਲ ਤਾਂ ਬਿਲਕੁਲ ਠੀਕ ਹੈ, ਪਰ ਚਾਲ ਕੁਛ ਵਿਗੜੀ ਹੋਈ ਹੈ ਕਿਉਂਕਿ ਮੈਂ ਅੱਜ ਹੀ ਨਵੇਂ ਬੂਟ ਪਾਏ ਨੇ।
2: ਸੁਲੇਮਾਨ ਸਾਹਿਬ, ਤੁਸੀਂ ਤਾਂ ਮੈਨੂੰ ਡਰਾ ਹੀ ਦਿੱਤਾ। ਸੁਲੇਮਾਨ ਸਾਹਿਬ ਤੁਹਾਡੀ ਇਹ ਜਿਹੜੀ ਖੁਸ਼ ਰਹਿਣ ਦੀ ਤੇ ਖੁਸ਼ ਰੱਖਣ ਦੀ ਆਦਤ ਹੈ ਨਾ, ਇਹ ਬੜੀ ਚੰਗੀ ਹੈ। ਇਹਦੇ ਨਾਲ ਵੀ ਮਰੀਜ਼ ਦੀ ਅੱਧੀ ਬਿਮਾਰੀ ਮੁੱਕ ਜਾਂਦੀ ਹੈ।
3: ਸਹਿਮਾ ਜੀ, ਬੰਦੇ ਨੂੰ ਹਰ ਹਾਲ ਵਿੱਚ ਖੁਸ਼ ਰਹਿਣਾ ਚਾਹੀਦਾ ਹੈ,
2: ਬਿਲਕੁਲ,
3: ਕਿਉਂਕਿ ਅੰਦਰ ਦੀ ਖੁਸ਼ੀ ਬਿਮਾਰੀ ਤੋਂ ਬਚਾਉਂਦੀ ਹੈ।
2: ਸਹੀ ਸੁਲੇਮਾਨ ਸਾਹਿਬ, ਤੁਸੀਂ ਬਿਲਕੁਲ ਠੀਕ ਫਰਮਾਇਆ, ਪਰ ਬਾਸ ਬੰਦੇ ਤੇ ਹਰ ਵੇਲੇ ਸੜੇ ਹੀ ਰਹਿੰਦੇ ਨੇ। ਸੁਲੇਮਾਨ ਸਾਹਿਬ, ਇਸ ਪਰੇਸ਼ਾਨੀ ਦਾ ਕੀ ਹਾਲ ਹੈ? ਕਿਉਂਕਿ SMS ਇਸ ਪਰੇਸ਼ਾਨੀ ਬਾਰੇ ਵੇ ਜਿਹੜਾ ਸਾਡੇ ਇੱਕ ਭਰਾ ਸ਼ਬੀਰ ਨਿਆਜ਼ੀ ਹੋਰਾਂ ਲਿਖਿਆ ਹੈ।
3: ਜੀ ਜੀ,
2: ਇਹ ਕਹਿੰਦੇ ਨੇ ਕਿ ਮੈਂ ਆਪਣੀ ਕਮਜ਼ੋਰੀ ਬਾਰੇ ਬਹੁਤ ਹੀ ਪਰੇਸ਼ਾਨ ਹਾਂ।
3: ਅੱਛਾ,
2: ਕੋਈ ਸ਼ੈ ਚੰਗੀ ਨਹੀਂ ਲੱਗਦੀ, ਮਿਹਰਬਾਨੀ ਕਰਕੇ ਮੈਨੂੰ ਮਸ਼ਵਰਾ ਦਿਓ ਕਿ ਮੈਂ ਕੀ ਕਰਾਂ। ਸੁਲੇਮਾਨ ਸਾਹਿਬ, ਇਹ ਭਾਈ ਤਾਂ ਵਾਕਈ ਬਹੁਤ ਪਰੇਸ਼ਾਨ ਨੇ।
3: ਸਹਿਮਾ ਜੀ, ਮੈਂ ਵੀ ਦੱਸਣਾ ਵਾਂ, ਮੈਂ ਸ਼ਬੀਰ ਭਾਈ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਮੇਰੀ ਨਜ਼ਰ ਵਿੱਚ ਇਹ ਕੋਈ ਵੱਡਾ ਮਸਲਾ ਨਹੀਂ।
2: ਅੱਛਾ,
3: ਕਿਉਂਕਿ ਮੇਰੇ ਕੋਲ ਤਾਂ ਇਹੋ ਜਿਹੇ ਮਰੀਜ਼ ਰੋਜ਼ਾਨਾ ਆਉਂਦੇ ਹੀ ਰਹਿੰਦੇ ਨੇ ਅਤੇ ਅੱਲਾਹ ਦੀ ਮਿਹਰਬਾਨੀ ਨਾਲ ਜਦੋਂ ਇਲਾਜ ਕਰਾਉਂਦੇ ਨੇ ਅਤੇ ਰੱਬ ਅਤੇ ਉਹਨਾਂ 'ਤੇ ਕਰਮ ਕਰ ਦਿੰਦਾ ਹੈ। ਮੇਰੇ ਭਾਈ, ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ, ਮੈਂ ਤੁਹਾਨੂੰ ਇਹੋ ਜਿਹੀ ਦਵਾਈ ਦੇਵਾਂਗਾ ਅਤੇ ਤੁਸੀਂ ਵੀ ਸਿਹਤਮੰਦ ਲੋਕਾਂ ਵਾਂਗੂ ਹੋ ਜਾਓਗੇ।
2: ਜੀ ਸ਼ਬੀਰ ਭਾਈ, ਹੁਣ ਫਿਕਰ ਵਾਲੀ ਕੋਈ ਗੱਲ ਨਹੀਂ, ਕਿਉਂਕਿ ਸੁਲੇਮਾਨ ਸਾਹਿਬ ਤੁਹਾਡੇ ਨਾਲ ਨੇ ਜਿਨ੍ਹਾਂ ਦੀ ਦਵਾਈ ਨਾਲ ਬੜੇ ਬੜੇ ਪੁਰਾਣੇ ਮਰੀਜ਼ ਵੀ ਠੀਕ ਹੋ ਜਾਂਦੇ ਨੇ। ਸੁਲੇਮਾਨ ਸਾਹਿਬ, ਤੁਹਾਡੇ ਕੋਲ ਅਖੀਰ ਕੀ ਜਾਦੂ ਹੈ? ਕਿਹੜੀ ਗਿੱਦੜ ਸਿੰਘੀ ਹੈ ਜਿਹਦੇ ਨਾਲ ਮਰੀਜ਼ ਫੌਰਨ ਠੀਕ ਹੋ ਜਾਂਦੇ ਨੇ?
3: ਸਹਿਮਾ ਜੀ, ਮੈਂ ਤੈਨੂੰ ਜਾਦੂਗਰ ਜਾਂ ਜੋਗੀ ਨਜ਼ਰ ਆਉਂਦਾ ਵਾਂ?
2: ਨਹੀਂ ਸੁਲੇਮਾਨ ਸਾਹਿਬ, ਮੇਰਾ ਮਤਲਬ ਇਹ ਨਹੀਂ, ਮੈਂ ਤੇ ਉਸ ਜਾਦੂ ਦੀ ਗੱਲ ਕਰ ਰਹੀ ਹਾਂ ਜਿਹੜਾ ਸਿਰ ਚੜ ਕੇ ਬੋਲਦਾ, ਯਾਨੀ ਇੱਧਰ ਇਲਾਜ ਹੋਇਆ ਉੱਧਰ ਮਰੀਜ਼ ਨੂੰ ਆਰਾਮ ਆ ਗਿਆ।
3: ਅੱਛਾ, ਤੇ ਇੰਜ ਆਖੋ ਨਾ। ਸਹਿਮਾ ਜੀ, ਇਹ ਜਾਦੂ ਇਹ ਸੋਹਣੇ ਰੱਬ ਦੀ ਜੜੀ ਬੂਟੀਆਂ ਦਾ ਏ, ਜਿਨ੍ਹਾਂ ਨੂੰ ਸੋਹਣੇ ਰੱਬ ਨੇ ਬੰਦੇ ਲਈ ਸ਼ਿਫਾ ਦਾ ਜ਼ਰੀਆ ਬਣਾਇਆ ਏ,
2: ਬੇਸ਼ੱਕ,
3: ਤੇ ਇਹਨਾਂ ਵਿੱਚ ਸਿਹਤ ਰੱਖੀ ਏ।
2: ਜੀ ਬੇਸ਼ੱਕ ਸੁਲੇਮਾਨ ਸਾਹਿਬ, ਅਗਲੀ ਈਮੇਲ ਜੋੜਾਂ ਦੇ ਦਰਦ ਬਾਰੇ ਵੇ ਜਿਹੜੀ ਸਾਡੇ ਇੱਕ ਭਰਾ ਜਾਵੇਦ ਫਾਰੂਕੀ ਹੋਰਾਂ ਲਿਖੀ ਹੈ।
3: ਜੀ ਜੀ,
2: ਇਹ ਕਹਿੰਦੇ ਨੇ ਕਿ ਮੈਂ ਤੁਹਾਡਾ ਪੁਰਾਣਾ ਮਰੀਜ਼ ਹਾਂ,
3: ਠੀਕ,
2: ਤੇ ਮੈਂ ਤੁਹਾਡਾ ਇਲਾਜ ਸ਼ੁਰੂ ਕੀਤਾ ਸੀ ਪਰ ਮੈਂ 1 ਸਾਲ ਲਈ ਮੁਲਕ ਤੋਂ ਬਾਹਰ ਟੁੱਟ ਗਿਆ।
3: ਅੱਛਾ,
2: ਜਿਹਦੀ ਵਜ੍ਹਾ ਨਾਲ ਇਲਾਜ ਛੁੱਟ ਗਿਆ। ਸੁਲੇਮਾਨ ਸਾਹਿਬ, ਮੇਰੇ ਗੋਡਿਆਂ ਵਿੱਚ ਬਹੁਤ ਹੀ ਪੀੜ ਹੁੰਦੀ ਹੈ, ਮੈਂ ਫਿਰ ਇਲਾਜ ਕਰਵਾਉਣਾ ਚਾਹੁੰਦਾ ਵਾਂ।
3: ਜਾਵੇਦ ਭਾਈ, ਜੇ ਤੁਸੀਂ ਇਲਾਜ ਨਾ ਛੱਡਦੇ ਤਾਂ ਹੁਣ ਤੱਕ ਤੁਸੀਂ ਠੀਕ ਹੋ ਜਾਂਦੇ।
2: ਸਹੀ,
3: ਬਹਰਹਾਲ ਇਹ ਜ਼ਿਹਨ ਵਿੱਚ ਰੱਖੋ ਕਿ ਤੁਹਾਡੀ ਬਿਮਾਰੀ ਪੁਰਾਣੀ ਹੈ ਅਤੇ 1 ਸਾਲ ਵਿੱਚ ਬਿਮਾਰੀ ਜ਼ਰੂਰ ਵਧੀ ਹੋਵੇਗੀ। ਇਸ ਲਈ ਇਹ ਜ਼ਰੂਰੀ ਹੈ ਕਿ ਤੁਹਾਡਾ ਚੰਗੀ ਤਰ੍ਹਾਂ ਚੈੱਕਅਪ ਕੀਤਾ ਜਾਵੇਗਾ, ਯਾਨੀ ਜਾਂਚ ਕੀਤੀ ਜਾਵੇਗੀ ਕਿ ਬਿਮਾਰੀ ਕਿਸ ਸਟੇਜ 'ਤੇ ਵੇ। ਇਹਦੇ ਲਈ ਜ਼ਰੂਰੀ ਹੈ ਕਿ ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਆ ਜਾਓ, ਮੈਂ ਪੂਰੀ ਤਰ੍ਹਾਂ ਤੁਹਾਡੀ ਜਾਂਚ ਪੜਤਾਲ ਤੋਂ ਬਾਅਦ ਤੁਹਾਡੇ ਲਈ ਦਵਾਈ ਲਿਖਾਂਗਾ ਅਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਗੋਡਿਆਂ ਦੀ ਪੀੜ ਬਿਲਕੁਲ ਠੀਕ ਹੋ ਜਾਵੇਗੀ ਅਤੇ ਪਿੰਡੇ ਅਤੇ ਜੋੜਾਂ ਅਤੇ ਹੱਡੀਆਂ ਨੂੰ ਤਾਕਤ ਵੀ ਮਿਲੇਗੀ। ਬਸ ਤੁਸੀਂ ਸੋਹਣੇ ਰੱਬ 'ਤੇ ਯਕੀਨ ਰੱਖੋ, ਉਹ ਹੀ ਤੁਹਾਨੂੰ ਸ਼ਿਫਾ ਦੇਵੇਗਾ।
2: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਈਮੇਲ ਸਾਡੇ ਇੱਕ ਭਰਾ ਹਨੀਫ ਚੌਧਰੀ ਹੋਰਾਂ ਲਿਖੀ ਹੈ। ਇਹਨਾਂ ਨੂੰ ਸਾਹ ਦਾ ਮਸਲਾ ਹੈ, ਯਾਨੀ ਇਹਨਾਂ ਦਾ ਸਾਹ ਫੁੱਲਦਾ ਰਹਿੰਦਾ ਹੈ, ਤੇ ਇਹ ਤੁਹਾਨੂੰ ਮਿਲਣਾ ਚਾਹੁੰਦੇ ਨੇ।
3: ਜ਼ਰੂਰ ਮਿਲਣ ਜੀ। ਸਹਿਮਾ ਜੀ, ਇਹ ਤਾਂ ਬਹੁਤ ਹੀ ਚੰਗੀ ਗੱਲ ਹੈ ਕਿ ਮਰੀਜ਼ ਆਪ ਆਵੇ, ਚੈੱਕਅਪ ਕਰਵਾਵੇ ਅਤੇ ਬਿਮਾਰੀ ਦੀ ਚੰਗੀ ਤਰ੍ਹਾਂ ਤਸ਼ਖੀਸ ਹੋ ਜਾਵੇਗੀ, ਅਤੇ ਜਦੋਂ ਮੁਕੰਮਲ ਤਸ਼ਖੀਸ ਹੋਵੇਗੀ ਤੇ ਇਲਾਜ ਦਾ ਫਾਇਦਾ ਵੀ ਛੇਤੀ ਹੋ ਜਾਵੇਗਾ। ਹਨੀਫ ਭਾਈ, ਤੁਸੀਂ ਕਿਸੇ ਦਿਨ ਦਵਾਖਾਨੇ ਤੇ ਆ ਸਕਦੇ ਹੋ ਤੇ ਆ ਜਾਓ
2: ਜੀ। ਸੋਹਣੇ ਭੈਣ ਭਰਾਓ, ਤੁਹਾਡੀ ਅਗਲੀ ਈਮੇਲ ਤੋਂ ਪਹਿਲਾਂ ਮੈਂ ਲਿਖਵਾਨੀ ਆ ਆਪਣਾ ਪਤਾ ਤੇ ਫੋਨ ਨੰਬਰ। ਸੁਲੇਮਾਨ, ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710. ਮੋਬਾਈਲ ਨੰਬਰ ਹੈ 03004142608, ਯਾਨੀ 03004142608. ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਸੋਹਣੇ ਭੈਣ ਭਰਾ, ਮੁਲਕ ਦੇ ਸਿਆਣੇ ਤੇ ਮੰਨੇ ਪਰਮੰਨੇ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਹੋਰਾਂ ਦਾ ਪਤਾ ਤੁਹਾਨੂੰ ਮਿਲ ਗਿਆ। ਹੁਣ ਤੁਸੀਂ ਕਿਸੇ ਵੀ ਬਿਮਾਰੀ ਤੋਂ ਘਬਰਾਉਣਾ ਨਹੀਂ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਜਦੋਂ ਤੁਸੀਂ ਇਲਾਜ ਕਰਵਾਓਗੇ ਤੇ ਰੱਬ ਤੁਹਾਨੂੰ ਜ਼ਰੂਰ ਆਰਾਮ ਦੇਵੇਗਾ। ਸੁਲੇਮਾਨ ਸਾਹਿਬ, ਮੈਦੇ ਦੀਆਂ ਬਿਮਾਰੀਆਂ ਬਹੁਤ ਵੱਧਦੀਆਂ ਜਾ ਰਹੀਆਂ ਨੇ
3: ਜੀ ਜੀ,
2: ਤੇ ਸਾਡੇ ਕੋਲ ਇਸ ਬਾਰੇ ਬਹੁਤ ਸਾਰੇ ਈਮੇਲਸ ਤੇ SMS ਵੀ ਆਏ ਨੇ
3: ਜੀ।
2: ਇਹ SMS ਵਸੀਮ ਹੋਰਾਂ ਦਾ ਹੈ। ਇਹ ਕਹਿੰਦੇ ਨੇ ਕਿ ਭੁੱਖ ਨਹੀਂ ਲੱਗਦੀ, ਜੇ ਥੋੜੀ ਬਹੁਤੀ ਰੋਟੀ ਖਾਵਾਂ ਤੇ ਢਿੱਡ ਫੁੱਲ ਜਾਂਦਾ ਹੈ, ਖੱਟੀਆਂ ਖੱਟੀਆਂ ਡਕਾਰਾਂ ਤੇ ਸੀਨੇ ਵਿੱਚ ਗਰਮੀ ਜੀ ਲੱਗਦੀ ਹੈ, ਕਬਜ਼ ਵੀ ਰਹਿੰਦੀ ਹੈ ਤੇ ਗੈਸ ਭਰਦੀ ਹੈ। ਮੈਂ ਗੈਸ ਦੀ ਵਜ੍ਹਾ ਨਾਲ ਬਹੁਤ ਹੀ ਪਰੇਸ਼ਾਨ ਹਾਂ
3: ਜੀ।
2: ਵੈਸੇ ਸੁਲੇਮਾਨ ਸਾਹਿਬ, ਗੈਸ ਦੀ ਵਜ੍ਹਾ ਨਾਲ ਮੈਂ ਵੀ ਬਹੁਤ ਪਰੇਸ਼ਾਨ ਹਾਂ, ਕਿਉਂਕਿ ਗੈਸ ਦੀ ਲੋਡ ਸ਼ੇਡਿੰਗ ਬਹੁਤ ਹੀ ਹੋ ਰਹੀ ਹੈ, ਢਿੱਡ ਫੁੱਲ ਜਾਂਦਾ ਹੈ, ਖੱਟੀਆਂ ਖੱਟੀਆਂ ਡਕਾਰਾਂ ਤੇ ਸੀਨੇ ਵਿੱਚ ਗਰਮੀ ਜੀ ਲੱਗਦੀ ਹੈ, ਕਬਜ਼ ਵੀ ਰਹਿੰਦੀ ਹੈ ਤੇ ਗੈਸ ਭਰਦੀ ਹੈ। ਮੈਂ ਗੈਸ ਦੀ ਵਜ੍ਹਾ ਨਾਲ ਬਹੁਤ ਹੀ ਪਰੇਸ਼ਾਨ ਹਾਂ
3: ਜੀ।
2: ਵੈਸੇ ਸੁਲੇਮਾਨ ਸਾਹਿਬ,

0: ਜਿਨ੍ਹਾਂ ਵਿੱਚ ਘਿਓ ਤੇਲ ਜਾਂ ਗੋਸ਼ਤ ਵਗੈਰਾ ਜ਼ਿਆਦਾ ਹੁੰਦਾ ਹੈ, ਉਹ ਮੈਦੇ ਨੂੰ ਬਹੁਤ ਨੁਕਸਾਨ ਪਹੁੰਚਾਉਂਦੀਆਂ ਨੇ। ਇਸੇ ਤਰ੍ਹਾਂ ਜਿਹੜੇ ਲੋਕ ਪੈਦਲ ਨਹੀਂ ਟੁਰਦੇ ਯਾਨੀ ਵਰਜਿਸ਼ ਵਗੈਰਾ ਨਹੀਂ ਕਰਦੇ, ਉਹਨਾਂ ਦਾ ਮੈਦਾ ਖਰਾਬ ਹੀ ਰਹਿੰਦਾ ਹੈ, ਜਿਹਦੀ ਵਜ੍ਹਾ ਨਾਲ ਬਦਹਜ਼ਮੀ, ਮੈਦੇ ਦੀ ਤਜ਼ਾਬੀਅਤ, ਮੈਦੇ ਦੀ ਸੋਜਨ, ਅਲਸਰ ਅਤੇ ਦਰਦ ਫਹਿਮੇ ਮੈਦਾ ਦੀ ਤਕਲੀਫ ਹੋ ਜਾਂਦੀ ਹੈ। ਮੇਰੇ ਭਾਈ, ਤੁਸੀਂ ਆਪਣੀ ਗਜ਼ਾ ਨੂੰ ਬਦਲੋ ਅਤੇ ਰੋਟੀ ਖਾਣ ਤੋਂ ਬਾਅਦ ਸੈਰ ਜ਼ਰੂਰ ਕਰਿਆ ਕਰੋ। ਇਹਦੇ ਇਲਾਵਾ ਹਲੀਮ, ਨਿਆਰੀ, ਤਿੱਕੇ ਤਕਵਾਬ ਵਗੈਰਾ ਨਾ ਖਾਓ, ਕਿਉਂਕਿ ਇਹੋ ਜਿਹੀਆਂ ਚੀਜ਼ਾਂ ਦੇਰ ਨਾਲ ਹਜ਼ਮ ਹੁੰਦੀਆਂ ਨੇ ਅਤੇ ਮੈਦੇ 'ਤੇ ਗੈਰ ਜ਼ਰੂਰੀ ਬੋਝ ਪੈਂਦਾ ਹੈ। ਵਸੀਮ ਭਾਈ, ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ, ਮੈਂ ਤੁਹਾਨੂੰ ਦਵਾਈਆਂ ਲਿਖ ਦਿਆਂਗਾ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਥੋੜ੍ਹੇ ਜਿਹੇ ਚਿਰ ਵਿੱਚ ਇਲਾਜ ਤੋਂ ਬਾਅਦ ਤੁਹਾਡਾ ਮੈਦਾ ਬਿਲਕੁਲ ਠੀਕ ਹੋ ਜਾਵੇਗਾ ਅਤੇ ਫਿਰ ਤੁਸੀਂ ਆਪਣੀ ਪਸੰਦ ਦੀ ਹਰ ਸ਼ੈ ਖਾ ਸਕੋਗੇ।
1: ਵਸੀਮ ਭਾਈ, ਤੁਹਾਨੂੰ ਆਪਣੇ SMS ਦਾ ਜਵਾਬ ਮਿਲ ਗਿਆ, ਹੁਣ ਤੁਸੀਂ ਸੁਲੇਮਾਨ ਸਾਹਿਬ ਦੀ ਗੱਲ 'ਤੇ ਜ਼ਰੂਰ ਅਮਲ ਕਰਨਾ। ਸੁਲੇਮਾਨ ਸਾਹਿਬ, ਹਾਈਪਰਟਾਈਟਿਸ ਬਾਰੇ ਤੁਹਾਡੀ ਹਕਮਤ ਕੀ ਕਹਿੰਦੀ ਹੈ? ਸੁਲੇਮਾਨ ਸਾਹਿਬ, ਅਗਲੀ ਮੇਲ ਹਾਈਪਰਟਾਈਟਿਸ ਬਾਰੇ ਹੀ ਹੈ, ਜਿਹੜੀ ਮੁਸ਼ਤਾਕ ਸਿਆਲ ਹੋਰਾਂ ਲਿਖੀ ਹੈ। ਇਹ ਕਹਿੰਦੇ ਨੇ ਕਿ ਮੇਰੇ ਛੋਟੇ ਭਾਈ ਨੂੰ ਹਾਈਪਰਟਾਈਟਿਸ ਹੋ ਗਿਆ ਸੀ, ਜਿਹਦਾ ਬਹੁਤ ਇਲਾਜ ਕਰਵਾਇਆ, ਬੜਾ ਰੁਪਿਆ ਖਰਚ ਕੀਤਾ, ਪਰ ਜਦੋਂ ਟੈਸਟ ਕਰਵਾਇਆ ਤੇ ਪਤਾ ਲੱਗਿਆ ਕਿ ਬਿਮਾਰੀ ਪੂਰੀ ਤਰ੍ਹਾਂ ਠੀਕ ਨਹੀਂ ਹੋਈ। ਇਹ ਦੱਸੋ ਕਿ ਦੇਸੀ ਇਲਾਜ ਨਾਲ ਹਾਈਪਰਟਾਈਟਿਸ ਠੀਕ ਹੋ ਸਕਦਾ?
0: ਮੁਸ਼ਤਾਕ ਭਾਈ, ਰੱਬ ਨੇ ਕੋਈ ਬਿਮਾਰੀ ਇਹੋ ਜਿਹੀ ਨਹੀਂ ਕੱਲੀ ਜਿਹਦਾ ਇਲਾਜ ਨਾ ਹੋਵੇ।
1: ਬਿਲਕੁਲ,
0: ਬਸ ਬੰਦੇ ਦਾ ਕੰਮ ਹੈ ਕਿ ਉਹ ਆਪਣੇ ਰੱਬ ਤੇ ਭਰੋਸਾ ਰੱਖੇ ਤੇ ਇਲਾਜ ਕਰਾਏ, ਬਾਕੀ ਨਤੀਜਾ ਉਸ ਰੱਬ ਤੇ ਛੱਡ ਦੇਵੇ। ਮੁਸ਼ਤਾਕ ਭਾਈ, ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਾਂਗਾ ਕਿ ਇਸ ਵੇਲੇ ਸਾਰੀ ਦੁਨੀਆ ਵਿੱਚ ਜੜੀ ਬੂਟੀਆਂ ਨੂੰ ਬੜੇ ਸ਼ੌਕ ਤੇ ਬੜੇ ਭਰੋਸੇ ਨਾਲ ਇਸਤੇਮਾਲ ਕੀਤਾ ਜਾਂਦਾ ਹੈ ਤੇ ਜੜੀ ਬੂਟੀਆਂ ਨਾਲ ਹੈਪਾਟਾਈਟਿਸ ਦੀ ਵੈਕਸੀਨ ਯਾਨੀ ਹਫਾਸੀ ਦਵਾ ਵੀ ਤਿਆਰ ਕੀਤੀ ਜਾਂਦੀ ਹੈ। ਇਸ ਲਈ ਤੁਸੀਂ ਬੇਫਿਕਰ ਹੋ ਕੇ ਆਪਣੇ ਭਰਾ ਦਾ ਇਲਾਜ ਕਰਾਓ ਤੇ ਇਸ ਇਲਾਜ ਦਾ ਅਸਰ ਵੇਖਣ ਲਈ ਇਲਾਜ ਤੋਂ ਪਹਿਲਾਂ ਤੇ ਇਲਾਜ ਤੋਂ ਬਾਅਦ ਯਾਨੀ ਦੋ ਵਾਰੀ LFT ਕਰਾਓ, ਤੁਹਾਨੂੰ ਆਪ ਹੀ ਪਤਾ ਲੱਗ ਜਾਵੇਗਾ ਕਿ ਤੁਹਾਡਾ ਇਲਾਜ ਕਿੰਨਾ ਜ਼ਬਰਦਸਤ ਹੈ ਤੇ ਇਹਦੇ ਵਿੱਚ ਕਿੰਨੀ ਸ਼ਫਾ ਹੈ। ਮੁਸ਼ਤਾਕ ਭਾਈ, ਸੋਹਣੇ ਰੱਬ ਨੇ ਚਾਹਿਆ ਤੇ ਤੁਹਾਡੇ ਭਾਈ ਬਿਲਕੁਲ ਠੀਕ ਹੋ ਜਾਣਗੇ। ਤੁਸੀਂ ਕਿਸੇ ਦਿਨ ਆਪਣੇ ਭਰਾ ਨੂੰ ਦਵਾਖਾਨੇ ਤੇ ਲੈ ਕੇ ਆਓ, ਮੈਂ ਦਵਾਈ ਪਰਹੇਜ਼ ਦੇ ਅਹਤਿਆਤ ਬਾਰੇ ਸਾਰੀ ਗੱਲ ਸਮਝਾ ਦਿਆਂਗਾ। ਸੋਹਣੇ ਰੱਬ ਦੇ ਕਰਮ ਨਾਲ ਤੁਹਾਡੇ ਭਾਈ ਬਿਲਕੁਲ ਠੀਕ ਹੋ ਜਾਣਗੇ,
1: ਇਨਸ਼ਾਅੱਲਾ ਤਾਲਾ। ਜੀ ਮੁਸ਼ਤਾਕ ਭਾਈ, ਤੁਹਾਡੀ ਈਮੇਲ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਗਈ ਤੇ ਸੁਲੇਮਾਨ ਸਾਹਿਬ ਨੇ ਮਸ਼ਵਰਾ ਵੀ ਤੁਹਾਡੇ ਜਿਹੜਾ ਦਿੱਤਾ ਹੈ, ਇਸ ਮਸ਼ਵਰੇ ਤੇ ਅਮਲ ਕਰੋ, ਰੱਬ ਜ਼ਰੂਰ ਮਿਹਰ ਕਰੇਗਾ। ਸੁਲੇਮਾਨ ਸਾਹਿਬ, ਵਾਰੀ ਹੈ ਇਸ ਈਮੇਲ ਦੀ ਜਿਹੜੀ ਸਾਡੀ ਇੱਕ ਭੈਣ ਹੋਰਾਂ ਲਿਖੀ ਹੈ। ਕਹਿੰਦੇ ਨੇ ਕਿ ਮੇਰਾ ਵਜ਼ਨ ਬਹੁਤ ਵੱਧ ਗਿਆ, ਮੈਂ ਦਿਨ 'ਚ ਸਿਰਫ ਇੱਕ ਵਾਰੀ ਰੋਟੀ ਖਾਂਦੀ ਹਾਂ ਪਰ ਜਿਸਮ ਮੋਟਾ ਹੀ ਹੁੰਦਾ ਜਾ ਰਿਹਾ, ਟੁਰਨ ਫਿਰਨ ਨਾਲ ਸਾਹ ਭੁੱਲਦੀ ਹੈ, ਬਰਾਏ ਮਿਹਰਬਾਨੀ ਦਵਾਈ ਪਾਰਸਲ ਕਰ ਦਿਓ। ਵੈਸੇ ਸੁਲੇਮਾਨ ਸਾਹਿਬ, ਮੋਟਾਪਾ ਤੇ ਮੈਨੂੰ ਵੀ ਜਿਹੜਾ ਨਾ ਬਹੁਤ ਬੁਰਾ ਲੱਗਦਾ, ਇਹ ਜਿਹੜਾ ਮੋਟੇ ਬੰਦੇ ਹੁੰਦੇ ਨੇ ਨਾ, ਇੰਜ ਲੱਗਦੇ ਨੇ ਜਿਵੇਂ ਬੋਲਣ ਵਾਲੀ ਮੱਝ ਹੁੰਦੀ ਹੈ, ਸਾਰੀ ਸਮਾਰਟਨੈਸ ਮੁੱਕ ਜਾਂਦੀ ਹੈ।
0: ਸਹਿਮਾ ਜੀ, ਮੋਟਾਪੇ ਨਾਲ ਸਿਰਫ ਸਮਾਰਟਨੈਸ ਹੀ ਖਤਮ ਨਹੀਂ ਹੁੰਦੀ ਬਲਕਿ ਸ਼ੂਗਰ, ਜੋੜਾਂ ਦਾ ਦਰਦ, ਬਲੱਡ ਪ੍ਰੈਸ਼ਰ ਤੇ ਹੋਰ ਦੂਜੀਆਂ ਖਤਰਨਾਕ ਬਿਮਾਰੀਆਂ ਵੀ ਹੋ ਜਾਂਦੀਆਂ ਨੇ। ਇਸ ਲਈ ਇਹਦਾ ਫੌਰੀ ਉਪਾਅ ਕਰਨਾ ਚਾਹੀਦਾ ਹੈ। ਭੈਣ ਜੀ, ਤੁਸੀਂ ਫਾਕੇ ਨਾ ਕਰੋ, ਕਿਉਂਕਿ ਫਾਕੇ ਕਰਨ ਨਾਲ ਪਿੰਡੇ ਵਿੱਚ ਗਜ਼ਾ ਦੀ ਕਮੀ ਹੋ ਜਾਂਦੀ ਹੈ ਜਿਹਦੇ ਨਾਲ ਕਮਜ਼ੋਰੀ ਵੱਧ ਜਾਂਦੀ ਹੈ ਅਤੇ ਪਿੰਡੇ ਵਿੱਚ ਤਾਜ਼ਾ ਖੂਨ ਨਹੀਂ ਬਣਦਾ। ਇਸ ਲਈ ਰੋਟੀ 3 ਟਾਈਮ ਖਾਓ, ਪਰ ਗਜ਼ਾ ਵਿੱਚ ਵੱਡਾ ਗੋਸ਼ਤ, ਚਾਵਲ, ਮਾਂਹ ਦੀ ਦਾਲ, ਗੋਭੀ ਅਤੇ ਘਿਓ ਤੇਲ ਵਿੱਚ ਤਲੀਆਂ ਹੋਈਆਂ ਚੀਜ਼ਾਂ ਦੇ ਨਾਲ ਨਾਲ ਬਾਜ਼ਾਰੀ ਸ਼ੈਵਾਂ ਬਿਲਕੁਲ ਨਾ ਖਾਓ। ਭੈਣ ਜੀ, ਅਸੀਂ ਆਪਣੇ ਦਵਾਖਾਨੇ 'ਤੇ ਜੜੀ ਬੂਟੀਆਂ ਨਾਲ ਇੱਕ ਬਹੁਤ ਹੀ ਵਧੀਆ ਅਤੇ ਫੌਰੀ ਅਸਰ ਕਰਨ ਵਾਲੀ ਇੱਕ ਦਵਾਈ ਤਿਆਰ ਕੀਤੀ ਹੈ ਜਿਹੜੀ ਮੋਟੇ ਬੰਦੇ ਨੂੰ ਦੁਬਲਾ ਪਤਲਾ ਅਤੇ ਸਮਾਰਟ ਕਰ ਦਿੰਦੀ ਹੈ ਤੋ ਕੋਈ ਪੁੱਠਾ ਨੁਕਸਾਨ ਵੀ ਨਹੀਂ ਹੁੰਦਾ, ਯਾਨੀ ਕਿ ਕੋਈ ਸਾਈਡ ਇਫੈਕਟ ਵੀ ਨਹੀਂ ਹੁੰਦਾ। ਭੈਣ ਜੀ, ਤੁਹਾਨੂੰ ਇਹ ਹੀ ਦਵਾ ਪਾਰਸਲ ਕਰਾ ਰਿਹਾ ਵਾਂ, ਤੁਸੀਂ ਨਾਗੇ ਤੋਂ ਬਗੈਰ ਇਹ ਦਵਾਈ ਲੈਣੀ ਹੈ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੇ ਮੋਟਾਪੇ ਤੋਂ ਜਾਨ ਛੁੱਟ ਜਾਏਗੀ ਅਤੇ ਤੁਸੀਂ ਬਿਲਕੁਲ ਸਮਾਰਟ ਹੋ ਜਾਓਗੇ,
1: ਇਨਸ਼ਾਅੱਲਾ। ਭੈਣ ਜੀ, ਤੁਸੀਂ ਸੁਲੇਮਾਨ ਸਾਹਿਬ ਦੀ ਦਵਾਈ ਜ਼ਰੂਰ ਇਸਤੇਮਾਲ ਕਰਨੀ। ਭੈਣ ਜੀ, ਮੈਂ ਤੁਹਾਨੂੰ ਇੱਕ ਰਾਜ਼ ਦੀ ਗੱਲ ਦੱਸਾਂ, ਉਹ ਇਹ ਵੇਖ ਕਿ ਮੈਂ ਵੀ ਇਹੀ ਦਵਾ ਵਰਤੀ ਸੀ ਅਤੇ ਹੁਣ ਮੈਂ ਰੱਬ ਦੀ ਮਿਹਰਬਾਨੀ ਨਾਲ ਬਹੁਤ ਹੀ ਸਮਾਰਟ ਹੋ ਗਈ ਹਾਂ। ਸੁਲੇਮਾਨ ਸਾਹਿਬ, ਇਹ ਈਮੇਲ ਜਨਾਬ ਆਸਿਫ ਲਤੀਫ ਹੋਰਾਂ ਲਿਖੀ ਹੈ। ਇਹ ਕਹਿੰਦੇ ਨੇ ਕਿ ਮੇਰੀ ਉਮਰ 46 ਸਾਲ ਹੈ, ਮੈਨੂੰ ਅਸਾਬੀ ਕਮਜ਼ੋਰੀ ਦੀ ਤਕਲੀਫ ਹੈ ਤੇ ਫਿਕਰ ਵੱਧਦੀ ਜਾ ਰਹੀ ਹੈ। ਮੈਂ ਤਾਕਤ ਦੀਆਂ ਗੋਲੀਆਂ ਵੀ ਖਾਧੀਆਂ ਸਨ ਪਰ ਉਹਨਾਂ ਗੋਲੀਆਂ ਨਾਲ ਦਿਲ ਘਬਰਾਉਣ ਲੱਗ ਪਿਆ ਤੇ ਮੈਂ ਛੱਡ ਦਿੱਤੀਆਂ। ਸੁਲੇਮਾਨ ਸਾਹਿਬ, ਲੋਕੀ ਕਹਿੰਦੇ ਨੇ ਕਿ ਇਸ ਉਮਰ ਵਿੱਚ ਹੋਣ ਵਾਲੀ ਕਮਜ਼ੋਰੀ ਦਾ ਕੋਈ ਇਲਾਜ ਨਹੀਂ, ਤੁਹਾਡਾ ਕੀ ਖਿਆਲ ਹੈ? ਜੇ ਮੇਰਾ ਇਲਾਜ ਹੋ ਸਕਦਾ ਹੈ ਤੇ ਮੈਂ ਦਵਾਖਾਨੇ ਤੇ ਆ ਜਾਵਾਂ?
0: ਆਸਫ ਭਾਈ, ਲੋਕਾਂ ਦੀਆਂ ਗੱਲਾਂ ਤੇ ਨਾ ਜਾਓ, ਕਿਉਂਕਿ ਇਹ ਗੱਲ ਬਿਲਕੁਲ ਗਲਤ ਹੈ ਕਿ ਵਡੇਰੀ ਉਮਰ ਦੀ ਕਮਜ਼ੋਰੀ ਦੂਰ ਨਹੀਂ ਹੁੰਦੀ। ਮੇਰੇ ਭਾਈ, ਜਦੋਂ ਸ਼ੂਗਰ ਨਾਲ ਹੋਣ ਵਾਲੀ ਅਸਾਬੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਤਾਂ ਵਡੇਰੀ ਉਮਰ ਦੇ ਮਰਦਾਂ ਦੀ ਕਮਜ਼ੋਰੀ ਕਿਉਂ ਦੂਰ ਨਹੀਂ ਹੋ ਸਕਦੀ? ਮੇਰੇ ਭਾਈ, ਗੱਲ ਹੁੰਦੀ ਹੈ ਤਸ਼ਖੀਸ ਦੀ, ਉਸ ਤੋਂ ਬਾਅਦ ਚੰਗੀ ਦਵਾ ਦੀ। ਜੇ ਇਹ ਦੋਵੇਂ ਗੱਲਾਂ ਪੂਰੀਆਂ ਕੀਤੀਆਂ ਜਾਣ ਤਾਂ ਮਰੀਜ਼ ਦੀ ਸਾਰੀ ਬਿਮਾਰੀ ਠੀਕ ਹੋ ਜਾਂਦੀ ਹੈ। ਆਸਫ ਭਾਈ, ਮੈਂ ਤੁਹਾਨੂੰ ਅਤੇ ਤੁਹਾਡੇ ਵਰਗੇ ਦੂਜੇ ਮਰੀਜ਼ਾਂ ਨੂੰ ਇਹ ਗੱਲ ਦੱਸ ਦਿਆਂ ਕਿ ਤਾਕਤ ਵਾਸਤੇ ਗੋਲੀਆਂ ਵਗੈਰਾ

0: ਕਦੀ ਇਸਤੇਮਾਲ ਨਾ ਕਰੋ ਕਿਉਂਕਿ ਇਹ ਜਿਹੀਆਂ ਗੋਲੀਆਂ ਨਾਲ ਗੁਰਦੇ ਖਰਾਬ ਹੋ ਜਾਂਦੇ ਨੇ। ਭਾਈ ਜੀ, ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ, ਮੈਂ ਤੁਹਾਡੀ ਤਬੀਅਤ ਅਤੇ ਜਿਸਮਾਨੀ ਹਾਲਤ ਦੇ ਮੁਤਾਬਕ ਕੋਈ ਚੰਗੀ ਜਿਹੀ ਦਵਾਈ ਲਿਖ ਦਿਆਂਗਾ ਜਿਹਦੇ ਨਾਲ ਤੁਹਾਡੀ ਸਾਰੀ ਪਰੇਸ਼ਾਨੀ ਮੁੱਕ ਜਾਏਗੀ ਅਤੇ ਇਨਸ਼ਾਅੱਲਾ ਤੁਹਾਡੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਵੇਗੀ।
1: ਬੇਸ਼ੱਕ ਜੀ, ਆਸਿਫ ਭਾਈ, ਤੁਹਾਨੂੰ ਸੁਲੇਮਾਨ ਸਾਹਿਬ ਦਾ ਮਸ਼ਵਰਾ ਮਿਲ ਗਿਆ, ਹੁਣ ਤੁਹਾਡੀ ਫਿਕਰ ਮੁੱਕ ਜਾਣੀ ਚਾਹੀਦੀ ਹੈ, ਇਨਸ਼ਾਅੱਲਾ ਤੁਸੀਂ ਠੀਕ ਹੋ ਜਾਵੋਗੇ। ਸੁਲੇਮਾਨ ਸਾਹਿਬ, ਦਿਲ ਕਰਦਾ ਹੈ ਕਿ ਤੁਹਾਡੀਆਂ ਸੋਹਣੀਆਂ ਸੋਹਣੀਆਂ ਗੱਲਾਂ ਸੁਣਦੇ ਰਹੀਏ, ਪਰ ਕੀ ਕਰੀਏ, ਪ੍ਰੋਗਰਾਮ ਦਾ ਵੇਲਾ ਹੀ ਮੁੱਕ ਜਾਂਦਾ ਹੈ। ਇਸ ਲਈ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨੀ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਦੀ ਸ਼ਾਨ ਵਧਾਈ ਅਤੇ ਸਾਡੇ ਭੈਣ ਭਰਾਵਾਂ ਨੂੰ ਸਿਹਤ ਬਾਰੇ ਬਹੁਤ ਸੋਹਣੀਆਂ ਗੱਲਾਂ ਦੱਸੀਆਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਸਰਮਾ ਜੀ, ਮੈਂ ਵੀ ਤੁਹਾਡਾ ਅਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਮੈਨੂੰ ਭੈਣ ਭਰਾਵਾਂ ਦੀ ਖਿਦਮਤ ਦਾ ਮੌਕਾ ਦਿੰਦੇ ਹੋ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।
1: ਸੋਹਣੇ ਭੈਣ ਭਰਾ, ਹੁਣ ਤੁਸੀਂ ਸਾਂਭੋ ਕਾਗਜ਼ ਤੇ ਪੈਨਸਿਲ, ਕਿਉਂਕਿ ਮੈਂ ਲਿਖਵਾਉਣ ਲੱਗੀ ਹਾਂ ਆਪਣਾ ਪਤਾ ਤੇ ਫੋਨ ਨੰਬਰ। ਤੇ ਜਨਾਬ, ਲਿਖੋ,
2: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710, ਮੋਬਾਈਲ ਨੰਬਰ ਹੈ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
1: ਭੈਣ ਭਰਾਓ, ਪਤਾ ਤੁਹਾਨੂੰ ਮਿਲ ਗਿਆ, ਹੁਣ ਤੁਸੀਂ ਆਪ ਵੀ ਪ੍ਰੋਫੈਸਰ ਸੁਲੇਮਾਨ ਹੋਰਾਂ ਨੂੰ ਮਿਲ ਸਕਦੇ ਹੋ। ਤੇ ਭੈਣ ਭਰਾਓ, ਇਹਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਫੇਰ ਮੁਲਾਕਾਤ ਹੋਵੇਗੀ। ਉਸ ਵੇਲੇ ਤੀਕਰ ਰੱਬ ਰਾਖਾ।
3: ਸੁਣਦੇ ਰਹੀਏ FM 101.1।

0: ਮਨ ਅਟਕਿਆ ਬੇਪਰਵਾਹ ਦੇ ਨਾਲ, ਹਾਏ ਹਾਏ ਹਾਏ ਹਾਏ। ਐਸੇ ਮੈਂ ਤਾਂ ਹਮੇਸ਼ਾ ਲੋਕੋ ਕੋ ਦੁਆ ਦੇਤਾ ਹੂੰ, ਮੇਰੀ ਖਾਸ ਦੁਆ ਹੈ ਉਨ ਤਮਾਮ ਲੋਕੋ ਕੇ ਲੀਏ, ਆਪਕਾ ਦਿਲ ਕਭੀ ਵੀ ਕਿਸੀ ਬੇਪਰਵਾਹ ਕੇ ਸਾਥ ਨਾ ਅਟਕੇ, ਐਸੇ ਲਾਪਰਵਾਹ ਕੇ ਸਾਥ ਨਾ ਅਟਕੇ, ਤੇ ਉਸਕੇ ਬਾਅਦ ਆਪ ਨਾ ਰਹੇ। ਮਨ ਅਟਕਿਆ ਬੇਪਰਵਾਹ ਦੇ ਨਾਲ, ਵੈਲਕਮ ਬੈਕ ਟੂ ਦ ਸ਼ੋਅ, ਇੱਕ ਦਫਾ ਫਿਰ ਖੁਸ਼ ਆਮਦੀਦ ਕਹਿੰਦੇ ਹਾਂ ਸਭ ਸੁਣਨੇ ਵਾਲੋ ਕੋ, ਰੇਡੀਓ ਪਾਕਿਸਤਾਨ ਐਫ ਐਮ 101 ਕੇ ਲਾਹੌਰ ਸਟੂਡੀਓ ਸੇ। ਮੈਂ ਹੂੰ ਆਪਕੇ ਸਾਥ ਆਪਕਾ ਮੇਜ਼ਬਾਨ ਫਰਹਾਨ ਖਾਨ। ਪਾਕਿਸਤਾਨ ਭਰ ਮੇਂ ਇਸ ਆਵਾਜ਼ ਕੋ ਸੁਣਾ ਜਾ ਰਹਾ ਹੈ, ਜਹਾਂ ਜਹਾਂ ਹਮਾਰੀ ਆਵਾਜ਼ ਪਹੁੰਚ ਰਹੀ ਹੈ, ਸਭ ਸੁਣਨੇ ਵਾਲੋ ਕੋ ਇੱਕ ਦਫਾ ਫਿਰ ਖੁਸ਼ ਆਮਦੀਦ ਕਹਿੰਦੇ ਹਾਂ। ਦਿਲ ਵਾਲੋ ਕੀ ਬਸ ਮੈਂ ਆਜ ਹਮ ਅਕੇਲੇ ਨਹੀਂ ਹੈ, ਹਮਾਰੇ ਸਾਥ ਅਹਿਮਦ ਭੱਟ ਹੈ, ਹਮਾਰੇ ਸਾਥ ਵਨ ਐਂਡ ਓਨਲੀ ਆਜ ਅਲੀ ਕੁਰੈਸ਼ੀ ਵੀ ਮੌਜੂਦ ਹੈ। ਅਲੀ ਭਾਈ ਇੱਕ ਦਫਾ ਫਿਰ ਆਪਕੋ ਵੈਲਕਮ ਕਹਿੰਦੇ ਹਾਂ।
1: ਥੈਂਕ ਯੂ ਸੋ ਮਚ ਹਾਂ ਸਾਹਿਬ, ਇਹ ਜੋ ਆਪਣੇ ਪਿੱਛੇ ਬੈਕਗਰਾਊਂਡ ਲਗਾਇਆ ਨਾ
0: ਸਰ,
1: ਇਹ ਕਹਾਂ ਸੇ ਕਹਾਂ ਲੈ ਜਾਤਾ ਹੈ, ਔਰ ਮੁਝੇ ਯਾਦ ਆਇਆ ਕਿ ਕਭੀ ਕਭੀ ਇਹ ਦਿਲ ਚਾਹਤਾ ਹੈ ਤੁਹਾਡੀ ਸ਼ਾਮੋਂ ਕਾ ਹਾਲ ਪੁੱਛੂੰ, ਕਭੀ ਕਭੀ ਇਹ ਦਿਲ ਚਾਹਤਾ ਹੈ ਤੁਹਾਡੀ ਸ਼ਾਮੋਂ ਕਾ ਹਾਲ ਪੁੱਛੂੰ, ਸਵਾਲ ਪੁੱਛੂੰ ਕਿ ਫਿਕਰੇ ਫਰਦਾ ਮੈਂ ਕੈਸੀ ਗੁਜ਼ਰੀ, ਕਭੀ ਤੁਮੇ ਮੇਰਾ ਵੀ ਗੁਮਾਨ ਹੁਆ।
0: ਅਰੇ ਵਾਹ, ਬੜੀ ਮੁਸ਼ਕਿਲ ਖਾਹਿਸ਼ ਹੈ। ਔਰ ਇਹ ਜੋ ਬਾਤ ਹੈ ਨਾ, ਮੈਂ ਸੱਚ ਮੇਂ ਦੁਆ ਦੇਤਾ ਹੂੰ ਉਨ ਤਮਾਮ ਲੋਕੋ ਕੋ, ਯਾਰ ਆਪਕਾ ਮਨ ਕਭੀ ਵੀ ਕਿਸੀ ਬੇਪਰਵਾਹ ਕੇ ਸਾਥ ਨਾ ਅਟਕੇ, ਕਿਉਂਕਿ ਉਹ ਜੋ ਮਨ ਹੈ ਨਾ, ਜਬ ਕਿਸੀ ਕੋ ਪਰਵਾਹ ਹੀ ਨਹੀਂ ਹੈ, ਉਹ ਕਹਿੰਦਾ ਯਾਰ ਉਸਕੋ ਤਾਂ ਮੇਰੀ ਪਰਵਾਹ ਹੀ ਨਹੀਂ,
1: ਜੈਸੇ ਉਨਕੋ ਨਹੀਂ। ਦੇਖਣਾ ਕਰਦੇ ਹੈ ਮਤਲਬ।
0: ਅੱਛਾ, ਇਹ ਜੋ ਬੇਪਰਵਾਹੀ ਔਰ ਲਾਪਰਵਾਹੀ ਹੈ ਨਾ ਰਿਸ਼ਤੋਂ ਕੇ ਅੰਦਰ, ਔਰ ਆਪ ਕਿਸੀ ਸੇ ਬੜੀ ਮੁਹੱਬਤ ਕਰਤੇ ਹੈ, ਬੜਾ ਉਸਕਾ ਖਿਆਲ ਰੱਖਤੇ ਹੈ, ਬੜੀ ਚਾਹਤ ਕਰਤੇ ਹੈ, ਬੜਾ ਉਸਸੇ ਪਿਆਰ ਕਰਤੇ ਹੈ, ਲੇਕਿਨ ਕਿਆ ਹੋਤਾ ਹੈ ਕਿ ਇਨਸਾਨ ਹੈ ਨਾ, ਹਮੇਂ ਇਹ ਵੀ ਕਿਹਾ ਜਾਤਾ ਹੈ ਕਿ ਯਾਰ ਨਹੀਂ, ਹਮ ਜਿਸਸੇ ਮੁਹੱਬਤ ਕਰੇ ਨਾ ਬੇਲੋਸ ਕਰੇ, ਜਿਸਸੇ ਮੁਹੱਬਤ ਕਰੇ ਨਾ ਉਸਸੇ ਬੇਗਰਜ਼ ਕਰੇ, ਜਿਸਸੇ ਮੁਹੱਬਤ ਕਰੇ ਉਸਸੇ ਹਮੇਂ ਕਿਸੀ ਮਫਾਦ ਕੇ ਲਈ ਮੁਹੱਬਤ ਨਹੀਂ ਕਰਨੀ, ਲੇਕਿਨ ਇਨਸਾਨ ਕੀ ਜਬਿਲਤ ਹੈ, ਇਨਸਾਨ ਇਨਸਾਨ ਹੈ, ਜਹਾਂ ਪਰ ਉਹ ਇਤਨੀ ਮੁਹੱਬਤ ਦੇ ਰਿਹਾ ਹੈ, ਰਿਸਪੋਂਸ ਮੇਂ ਉਸਕੀ ਖਾਹਿਸ਼ ਤੋ ਹੋਤੀ ਨਾ ਯਾਰ ਉਸਕੋ ਵੀ ਮੁਹੱਬਤ ਦੇ
1: ਕਰਨਾ ਚਾਹੀਏ।
0: ਔਰ ਅਗਰ ਬੇਪਰਵਾਹੀ ਹੋ ਔਰ ਕਿਸੀ ਐਸੇ ਬੰਦੇ ਸੇ ਯਾਰ ਆਪ ਇਤਨਾ ਕਰ ਰਹੇ ਹੈਂ ਯਾਰ ਇਤਨਾ ਕਰ ਰਹੇ ਹੈਂ, ਔਰ ਫਿਰ ਰਿਸਪੋਂਸ
1: ਜੋ ਵਨ ਸਾਈਡਿਡ ਮੁਹੱਬਤ ਹੋਤੀ ਹੈ ਨਾ, ਉਹ ਕਭੀ ਵੀ ਕਾਮਯਾਬ ਨਹੀਂ ਹੋਤੀ, ਕਿਸੀ ਇਨਸਾਨ ਕੇ ਸਾਥ ਵੀ ਹੋ। ਵਨ ਸਾਈਡਿਡ ਮੁਹੱਬਤ ਆਪ ਕਰੀ ਜਾ ਰਹੇ ਹੈਂ, ਇਨਸਾਨ ਕੀ ਨੇਚਰ ਮੇਂ ਇਹ ਚੀਜ਼ ਹੈ, ਉਸਕੀ ਫਿਤਰਤ ਮੇਂ ਹੈ ਕਿ ਵੋ ਚਾਹਤਾ ਹੈ ਕਿ ਰਿਟਰਨ ਹੋ, ਮੁਝੇ ਕੁਛ ਵੀ ਨਾ ਹੋ, ਐਪਰੀਸ਼ੀਏਟ ਕੀਆ ਜਾਏ ਐਟਲੀਸਟ। ਜਬ ਐਪਰੀਸ਼ੀਏਸ਼ਨ ਵੀ ਨਹੀਂ ਹੋਏਗੀ ਤੋ ਫਿਰ ਤੋ ਡੈਫੀਨੇਟਲੀ ਵੋ ਮੁਹੱਬਤ ਕਾਇੰਡ ਹੋਗਾ,
0: ਨੈਚੁਰਲ ਫੀਨੋਮੀਨਾ ਨਾ ਯਾਰ, ਇਨਸਾਨ ਕੀ ਜਬਿਲਤ ਕੇ ਅੰਦਰ ਹੈ, ਵੋ ਮੁਹੱਬਤ ਕਾ ਤਲਬਗਾਰ ਹੋਤਾ ਹੈ, ਅਗਰ ਵੋ ਮੁਹੱਬਤ ਦੇ ਰਿਹਾ ਤੋ ਉਸੇ
1: ਮੁਝੇ ਕੁਛ ਵੀ ਨਾ ਹੋ, ਐਪਰੀਸ਼ੀਏਟ ਕੀਆ ਜਾਏ ਐਟਲੀਸਟ। ਜਬ ਐਪਰੀਸ਼ੀਏਸ਼ਨ ਵੀ ਨਹੀਂ ਹੋਏਗੀ ਤੋ ਫਿਰ ਤੋ ਡੈਫੀਨੇਟਲੀ ਵੋ ਮੁਹੱਬਤ ਕਾਇੰਡ ਹੋਗਾ,
0: ਨੈਚੁਰਲ ਫੀਨੋਮੀਨਾ।